ਤੈਨੂੰ ਕੋਈ ਰਸਤੇ ਵਿੱਚ ਮਿਲੇ, ਕੋਈ ਤੇਰਾ ਮਿੱਤਰ, ਕੋਈ ਯਾਰ, ਕੋਈ ਸੰਬੰਧੀ, ਤਾਂ ਤੂੰ ਹੱਥ ਜੋੜ ਕੇ ਉਹਨੂੰ ਕਹਿਣਾ ਹੈ ਨਮਸਤੇ। ਪਰ ਕਈ ਵਾਰੀ ਦੇਖੀਦਾ ਨਮਸਤੇ ਦਾ ਮਤਲਬ ਇਹ ਹੁੰਦਾ ਕਿ ਅਗਲੇ ਨੂੰ ਨਮਸਕਾਰ ਕਰਨੀ, ਅਗਲੇ ਦੇ ਸਾਹਮਣੇ ਨਿਆਉਣਾ।

ਦੋਸਤਾਂ ਸੰਬੰਧੀਆਂ ਨੂੰ ਤਾਂ ਨਮਸਤੇ ਕਹਿੰਦੇ, ਉਹਨਾਂ ਦੇ ਅੱਗੇ ਤਾਂ ਸਿਰ ਝੁਕਾਉਂਦਾ, ਪਰ ਪਰਮੇਸ਼ਰ ਅੱਗੇ ਸਿਰ ਨਹੀਂ ਝੁਕਾਉਂਦਾ। ਇਹ ਸੰਬੰਧੀ ਰਿਸ਼ਤੇਦਾਰ ਇਨਸਾਨ ਜਿਨ੍ਹਾਂ ਦੇ ਅੱਗੇ ਤੂੰ ਝੁਕਣਾ ਹੈ, ਇਹ ਤਾਂ ਕਿਸੇ ਵੇਲੇ ਵੀ ਸਾਥ ਛੱਡ ਜਾਣਗੇ। ਇਸ ਕਰਕੇ ਸਤਿਕਾਰ ਜ਼ਰੂਰ ਕਰ ਸਾਰਿਆਂ ਦਾ, ਪਰ ਅਸਲੀ ਨਮਸਕਾਰ, ਅਸਲੀ ਨਮਸਤੇ ਪਰਮੇਸ਼ਰ ਦੇ ਚਰਨਾਂ ਵਿੱਚ ਕਰ। ਕਿਉਂ ਕਿ ਉਹ ਹਰੀ ਜਿਹੜਾ ਹੈ ਜਿਹਨੂੰ ਤੂੰ ਨਮਸਤੇ ਕਰਨੀ ਹੈ, ਜਿਹਨੂੰ ਨਵੇਂ ਮੱਥਾ ਟੇਕਣਾ ਹੈ। ਜੇ ਤੂੰ ਹਰੀ ਹਰੀ ਜਪੇਗਾ ਤੇ ਤੇਰੇ ਜਿਹੜੇ ਦੁੱਖ ਨੇ ਉਹ ਸਾਰੇ ਦੂਰ ਹੋ ਜਾਣਗੇ। ਇਸ ਕਰਕੇ ਆ ਪਰਮੇਸ਼ਰ ਦੀ

ਗੱਲਾਂ ਦਾ ਉਧਾਰ ਹੋ ਜਾਂਦਾ ਹੈ ਐ ਭਾਈ। ਇਸ ਕਰਕੇ ਉਸ ਪਰਮੇਸ਼ਰ ਦਾ ਨਾਮ ਜਪ ਤਾਂ ਕਿ ਤੇਰਾ ਤਾਂ ਉਧਾਰ ਹੋਵੇਗਾ।

ਆਪਣੇ ਪੁੱਤਰ ਪ੍ਰਹਲਾਦ ਨੂੰ ਕਹਿੰਦਾ ਸੀ ਤੂੰ ਮੇਰਾ ਨਾਮ ਜਪ ਕਿਉਂਕਿ ਮੈਂ ਪਰਮੇਸ਼ਰ ਹਾਂ। ਪ੍ਰਹਲਾਦ ਕਹਿੰਦਾ ਸੀ ਨਹੀਂ ਤੂੰ ਪਰਮੇਸ਼ਰ ਨਹੀਂ, ਪਰਮੇਸ਼ਰ ਉਹ ਹੈ ਜਿਨ੍ਹੇ ਤੈਨੂੰ ਪੈਦਾ ਕੀਤਾ, ਜਿਨ੍ਹੇ ਤੈਨੂੰ ਸ਼ਕਤੀ ਦਿੱਤੀ ਹੈ। ਤਾਂ ਹਰਨਾਕਸ਼ ਨੇ ਪ੍ਰਹਲਾਦ ਨੂੰ ਪਾਣੀ ਵਿਚ ਡੋਬਣ ਦੀ ਕੋਸ਼ਿਸ਼ ਕੀਤੀ, ਅੱਗ ਵਿਚ ਸਾੜਨ ਦੀ ਕੋਸ਼ਿਸ਼ ਕੀਤੀ, ਫਿਰ ਖੜਗ ਹੱਥ ਵਿਚ ਫੜ ਲਈ, ਪ੍ਰਹਲਾਦ ਨੂੰ ਮਾਰਨ

ਤਰ੍ਹਾਂ ਅਜਾਮਲ ਕੀ ਉਹ ਬੈਕੁੰਠੇ ਥਾਂ ਅਜਾਮਲ ਪਾਪੀ ਸੀ ਵੇਸਵਾ ਦੇ ਕੋਲ ਜਾਂਦਾ ਸੀ ਵੇਸਵਾ ਦੇ ਨਾਲ ਰਹਿਣ ਕਰਕੇ ਇੰਨਾ ਇਹ ਦੁਸ਼ਟ ਹੋ ਗਿਆ ਕਿ ਪਿਤਾ ਦਾ ਕਹਿਣਾ ਨਾ ਮੰਨਿਆ ਗੁਰੂ ਦਾ ਕਹਿਣਾ ਨਾ ਮੰਨਿਆ ਰਾਜੀ ਦਾ ਕਹਿਣਾ

ਉਹਨੂੰ ਜਪਾਇਆ ਕਰਦੀ ਸੀ, ਆਪ ਜਪਿਆ ਕਰਦੀ ਸੀ। ਅੰਤ ਵੇਲਾ ਆਇਆ, ਸੱਪ ਪਿੰਜਰੇ ਵਿੱਚ ਬਹਿ ਗਿਆ। ਪਹਿਲਾਂ ਉਸਨੇ

ਉਹ ਸੱਪ ਜਿਹੜਾ ਪਿੰਜਰੇ ਵਿੱਚ ਬੈਠਾ ਸੀ ਹੈ ਸੀ ਜਮਦੂਤ, ਉਸ ਨੇ ਗਨਕਾਂ ਨੂੰ ਵੀ ਡੰਕ ਮਾਰਿਆ, ਪਰ ਮੂੰਹ ਵਿੱਚ ਰਾਮ ਰਾਮ ਸੀ। ਤਾਂ ਨਾਮਦੇਵ ਜੀ ਬਿਆਨ ਕਰਦੇ ਨੇ ਕਿ ਉਸ ਗਨਕਾਂ ਦਾ ਵੀ

ਤਿਆਰ ਹੋਇਆ। ਹੋਰ ਵੀ ਬਹੁਤ ਰਾਜੇ ਮਹਾਰਾਜੇ ਚਾਹੁੰਦੇ ਸਨ ਕਿ ਅਹਿਲਿਆ ਦੇ ਨਾਲ ਸਾਡੀ ਸ਼ਾਦੀ ਹੋਵੇ। ਉਸ ਵਕਤ ਲੜਾਈ ਦਾ ਖਤਰਾ

ਸਾਰੇ ਪ੍ਰਿਥਵੀ ਦੀ ਪਰਿਕਰਮਾ ਕਰਨ ਵਾਸਤੇ ਆਪਣੇ ਆਪਣੇ ਰੱਥਾਂ ਤੇ ਤਿਆਰ ਖਲੋਤੇ ਨੇ। ਗੌਤਮ ਰਿਖੀ ਆਪਣੀ ਭਗਵਾਨ ਦੀ ਪਰਿਕਰਮਾ ਕਰਨ ਲੱਗ ਪਏ।

ਉਸ ਨੂੰ ਮਾਣ ਸੀ ਕਿ ਮੈਂ ਸਾਰੀ ਪ੍ਰਿਥਵੀ ਦੀ ਪਰਿਕਰਮਾ ਕਰ ਲੈਣੀ। ਇਸ਼ਾਰਾ ਹੋਇਆ ਇਹ ਸਾਰੇ ਰਾਜੇ ਮਹਾਰਾਜੇ ਬਹਾਦਰ ਆਪਣੇ ਰੱਥ ਘੋੜੇ ਦੌੜਾਣ ਲੱਗ ਪਏ। ਸਾਰਿਆਂ ਤੋਂ ਅੱਗੇ ਇੰਦਰ, ਔਰ ਇੰਦਰ ਬੜਾ ਹੈਰਾਨ ਹੁੰਦਾ ਹੈ ਕਿ ਇਸ ਤੋਂ ਅੱਗੇ ਗੌਤਮ ਰਿਖੀ ਆਪਣਾ ਰੱਥ ਭਜਾਈ ਜਾ ਰਿਹਾ। ਇੰਦਰ ਬੜੀ ਕੋਸ਼ਿਸ਼ ਕਰਦਾ ਹੈ ਪਰ ਗੌਤਮ ਰਿਖੀ ਤੋਂ ਅੱਗੇ ਨਹੀਂ ਨਿਕਲ ਸਕਦਾ। ਨਿਕਲੇ ਵੀ ਕਿਵੇਂ, ਕਿਉਂਕਿ ਗੌਤਮ

ਉਹਦੇ ਅੱਗੇ ਮੱਥਾ ਟੇਕਣ ਦਾ ਕੀ ਫਾਇਦਾ। ਇਹ ਇੰਦਰ ਭਾਵੇਂ ਦੇਵਤਾ ਖਵਾਉਂਦਾ ਪਰ ਸੋਚਦਾ ਪਰਾਈ ਔਰਤ ਇਹ ਲਿਆ, ਉਹਨੂੰ ਮੈਂ ਪ੍ਰਾਪਤ

ਕਿ ਅਹਿਲਿਆ ਨੂੰ ਕਿਸ ਤਰ੍ਹਾਂ ਆਪਣੇ ਵਸ ਵਿਚ ਕਰਨਾ ਹੈ। ਇਹ ਦੋਨੋ ਜਣੇ ਸਲਾਹ ਕਰਨ ਲੱਗ ਪਏ। ਹੈ ਤਾਂ ਪੂਜਨੀਕ ਪਰ ਇਨ੍ਹਾਂ ਦੇ ਮਨ ਕਿਹੜੇ ਪਾਸੇ ਤੁਰ ਪਏ। ਦੇਵਤੇ ਹੋ ਕੇ ਪਰਾਏ ਘਰ ਝਾਕਣ ਦਾ ਇਨ੍ਹਾਂ ਨੇ ਮਨ ਬਣਾ ਲਿਆ। ਤੋ ਨਾਮਦੇਵ ਜੀ ਕਹਿੰਦੇ ਨੇ ਆਓ ਭਾਈ ਹਰੀ ਨੂੰ ਨਮਸਤੇ ਕਰੋ।

ਗੌਤਮ ਦੀ ਘਰਵਾਲੀ ਅਹਿਲਿਆ ਨੂੰ ਪ੍ਰਾਪਤ ਕਰਨ ਵਾਸਤੇ, ਇੰਦਰ ਦੀ ਮਦਦ ਕਰਨ ਵਾਸਤੇ ਚੰਦਰਮਾ ਵੀ ਤਿਆਰ ਹੋਇਆ। ਚੰਦਰਮਾ ਨੇ ਕਿਹਾ, ਆ ਇੰਦਰ, ਤੂੰ ਅਹਿਲਿਆ ਨੂੰ ਆਪਣੇ ਵਸ ਕਰਨਾ ਚਾਹੁੰਦਾ ਹੈ, ਮੈਂ ਤੇਰੀ ਮਦਦ ਕਰਾਂਗਾ। ਸਲਾਹ ਕੀਤੀ ਕਿ ਗੌਤਮ ਰਿਸ਼ੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਤਕਰੀਬਨ 2 ਵਜੇ ਇਸ਼ਨਾਨ ਕਰਨ ਜਾਂਦਾ ਹੈ ਗੰਗਾ ਤੇ, ਔਰ ਗੌਤਮ ਰਿਸ਼ੀ ਉਦੋਂ ਉੱਠਦਾ ਜਦੋਂ ਕੁੱਕੜ ਵਾਂਗ ਦਿੰਦਾ। ਚੰਦਰਮਾ ਕਹਿਣ ਲੱਗਾ, ਮੈਂ ਕੁੱਕੜ ਬਣ ਕੇ 2 ਵਜੇ ਤੂੰ ਪਹਿਲਾਂ ਹੀ ਵਾਂਗ ਦੇ ਦਿਆਂਗਾ। ਗੌਤਮ ਰਿਸ਼ੀ ਨਾਲ ਚਲਾ।

ਦੋਨਾਂ ਨੇ ਇਹ ਸਲਾਹ ਪੱਕੀ ਕਰ ਲਈ। ਅਗਲੀ ਰਾਤ ਚੰਦਰਮਾ ਜਿਹੜਾ ਸੀ ਇਹ ਕੁੱਕੜ ਬਣ ਗਿਆ। ਕੁੱਕੜ ਬਣ ਕੇ ਗੌਤਮ ਰਿਖੀ ਦੇ ਆਸ਼ਰਮ ਜਾ ਪਹੁੰਚਿਆ। ਗੌਤਮ ਰਿਖੀ ਦੇ ਘਰ ਦੇ ਬਨੇਰੇ ਤੇ ਚੰਦਰਮਾ ਕੁੱਕੜ ਬਣ ਕੇ ਬੈਠ ਗਿਆ। ਸਮਾਂ ਆਇਆ ਜਿਹੜਾ ਇਹਨਾਂ ਨੇ ਮਿਥਿਆ ਸੀ। ਕੁੱਕੜ ਨੇ ਬਾਂਗ ਦਿੱਤੀ ਜਿਹੜਾ ਕਿ ਹੈ ਚੰਦਰਮਾ। ਬਾਂਗ ਸੁਣ ਕੇ ਗੌਤਮ ਰਿਖੀ ਦੀ ਜਾਗ ਖੁੱਲ ਗਈ, ਪਰ ਬੜੇ ਹੈਰਾਨ ਹੋਏ। ਕਹਿਣ ਲੱਗੇ, ਰੋਜ਼ ਮੈਂ ਕੁੱਕੜ ਦੀ ਬਾਂਗ ਤੇ ਉੱਠਦਾ, ਪਰ ਅੱਜ ਕੁੱਕੜ ਨੇ ਲੱਗਦਾ ਬਾਂਗ ਪਹਿਲਾਂ ਦੇ ਦਿੱਤੀ, ਕਿਉਂਕਿ ਨੀਂਦਰ ਪੂਰੀ ਨਹੀਂ ਹੋਈ, ਥਕਾਵਟ ਹੈ। ਪਰ ਫਿਰ ਸੋਚਣ ਲੱਗੇ, ਕੁੱਕੜ ਕਿਵੇਂ ਪਹਿਲਾਂ ਬਾਂਗ ਦੇ ਸਕਦਾ? ਇਹ ਤਾਂ ਲੱਗਦਾ ਕੋਈ ਥਕਾਵਟ ਹੈ ਜਿਸ ਕਰਕੇ ਸਰੀਰ ਟੁੱਟਦਾ ਪਿਆ, ਨੀਂਦਰ ਪੂਰੀ ਨਹੀਂ ਹੋਈ। ਪਰ ਨਾ ਮੋਢੇ ਤੇ ਮਾਰਿਆ, ਗੌਤਮ ਰਿਖੀ ਇਸ਼ਨਾਨ ਕਰਨ ਚੱਲੇ, ਆਪਣੀ ਲੜਕੀ ਅੰਜਨੀ ਨੂੰ ਉਠਾਇਆ। ਕਹਿਣ ਲੱਗੇ, ਬੇਟਾ ਮੈਂ ਇਸ਼ਨਾਨ ਕਰਨ ਚੱਲਿਆ, ਤੂੰ ਬਾਹਰ ਦਰਵਾਜ਼ੇ ਕੋਲ ਬਹਿ ਜਾ, ਅੰਦਰ ਤੇਰੀ ਮਾਤਾ ਹੈ, ਕਿਸੇ ਨੂੰ ਅੰਦਰ ਨਾ ਜਾਣ ਦੇਈ। ਗੌਤਮ ਰਿਖੀ ਨੇ ਪਰਨਾ ਮੋਢੇ ਤੇ ਮਾਰਿਆ ਤੇ ਇਸ਼ਨਾਨ ਕਰਨ ਵਾਸਤੇ ਗੰਗਾ

ਗੌਤਮ ਰਿਖੀ ਤਾਂ ਇਸ਼ਨਾਨ ਕਰਨ ਗੰਗਾ ਵੱਲ ਤੁਰ ਪਏ। ਇੰਦਰ ਨੇ ਦੇਖਿਆ ਕਿ ਗੌਤਮ ਰਿਖੀ ਇਸ਼ਨਾਨ ਕਰਨ ਚਲੇ ਗਏ ਨੇ ਤਾਂ ਇੰਦਰ ਦੇਵਤਾ ਇਸ ਨੇ ਬਿੱਲੇ ਦਾ ਰੂਪ ਧਾਰਿਆ ਤੇ ਕਮਰੇ ਦੇ ਅੰਦਰ ਦਾਖਲ ਹੋ ਗਿਆ। ਚੰਦਰਮਾ ਕੁੱਕੜ ਬਣਿਆ ਬਨੇਰੇ ਤੇ ਬੈਠੇ। ਗੌਤਮ ਰਿਖੀ ਇਸ਼ਨਾਨ ਕਰਨ ਗੰਗਾ ਤੇ ਪਹੁੰਚੇ। ਗੰਗਾ ਦੇ ਪਾਣੀ ਵਿਚ ਹੱਥ ਪਾਇਆ ਤਾਂ ਆਵਾਜ਼ ਆਈ, ਗੌਤਮ ਅੱਜ ਤੂੰ ਸਮੇਂ ਤੋਂ ਪਹਿਲਾਂ ਆ ਗਏ, ਮੈਂ ਵੀ ਸੁੱਤੀ ਹੋਈ ਹੈ, ਜਾ ਤੇਰੇ ਘਰ ਚੋਰ ਲੱਗੇ ਹੋਏ ਨੇ। ਗੌਤਮ ਰਿਖੀ ਨੇ ਜਲਦੀ ਨਾਲ ਇਸ਼ਨਾਨ ਕੀਤਾ, ਆਪਣੇ ਘਰ ਵੱਲ ਤੁਰ ਪਏ। ਜਦੋਂ ਘਰ ਦਾਖਲ ਹੋਣ ਲੱਗੇ ਆਪਣੀ ਲੜਕੀ ਨੂੰ ਪੁੱਛਿਆ ਕਿ ਬੇਟਾ ਅੰਦਰ ਕੋਈ ਗਿਆ? ਅੰਜਨੀ ਕਹਿਣ ਲੱਗੀ, ਨਹੀਂ ਪਿਤਾ ਜੀ, ਅੰਦਰ ਕੋਈ ਨਹੀਂ ਗਿਆ, ਪਰ ਇੱਕ ਬਿੱਲਾ ਜ਼ਰੂਰ ਗਿਆ ਸੀ। ਗੌਤਮ ਰਿਖੀ ਆਪਣੇ ਕਮਰੇ ਚ ਦਾਖਲ ਹੋਏ ਤਾਂ ਦੇਖਿਆ ਕਿ ਅੰਦਰ ਇੰਦਰ ਨੇ ਗੌਤਮ ਰਿਖੀ ਦਾ ਰੂਪ ਧਾਰਿਆ ਹੋਇਆ ਔਰ ਅਹਿਲਿਆ ਦੇ ਕੋਲ ਬੈਠਾ। ਗੌਤਮ ਰਿਖੀ ਨੂੰ ਬੜਾ ਗੁੱਸਾ ਕ੍ਰੋਧ ਆਇਆ। ਉਹਨਾਂ ਨੇ ਉਸੇ ਵਕਤ ਸਰਾਫ ਦੇ ਦਿੱਤਾ ਇੰਦਰ ਨੂੰ, ਐ ਇੰਦਰ ਤੂੰ ਠੀਕ ਨਹੀਂ ਕੀਤਾ, ਜਾ ਤੇਰੇ ਸਰੀਰ ਤੇ 1000 ਭਾਗ ਹੋਣ।

ਉਥੋਂ ਨਿਕਲ ਤੁਰਿਆ। ਗੌਤਮ ਰਿਖੀ ਨੇ ਅਹਿਲਿਆ ਨੂੰ ਸਰਾਪ ਦਿੱਤਾ, ਤੂੰ ਸਿਲ ਪੱਥਰ ਦੀ ਬਣ ਜਾਏਗੀ। ਅਹਿਲਿਆ ਹੱਥ ਜੋੜ ਕੇ ਕਹਿਣ ਲੱਗੀ, ਮੇਰਾ ਕੀ ਕਸੂਰ ਹੈ ਜੋ ਤੁਸੀਂ ਮੈਨੂੰ ਸਰਾਪ ਦੇ ਰਹੇ ਹੋ। ਗੌਤਮ ਰਿਖੀ ਕਹਿਣ ਲੱਗੇ, ਸਰਾਪ ਦੇ ਚੁੱਕਾ ਔਰ ਪੱਥਰ ਦੀ ਤੂੰ ਬਣ ਜਾਏਗੀ। ਅਹਿਲਿਆ ਹੱਥ ਜੋੜ ਕੇ ਕਹਿਣ ਲੱਗੀ, ਫਿਰ ਮੇਰਾ ਉਧਾਰ ਕਿਸ ਤਰ੍ਹਾਂ ਹੋਵੇਗਾ। ਗੌਤਮ ਰਿਖੀ ਕਹਿਣ ਲੱਗੇ, ਤ੍ਰੇਤੇ ਯੁੱਗ ਵਿੱਚ ਜਦੋਂ ਸ੍ਰੀ ਰਾਮ ਚੰਦਰ ਬਨਵਾਸ ਨੂੰ ਜਾਣਗੇ ਤਾਂ ਉਹਨਾਂ ਦੇ ਚਰਨਾਂ ਦੀ ਛੋਹ ਦੇ ਨਾਲ ਤੇਰਾ ਉਧਾਰ ਹੋਵੇਗਾ। ਫਿਰ ਆਪਣੀ ਲੜਕੀ ਦੇ ਕੋਲ ਆਏ, ਲੜਕੀ ਨੂੰ ਸਰਾਪ ਦਿੱਤਾ ਕਿ ਤੈਨੂੰ ਕੁਆਰੀ ਨੂੰ ਗਰਭ ਹੋਏਗਾ ਔਰ ਕੁੱਕੜ ਬਨੇਰੇ ਤੇ ਬੈਠਾ ਸੀ ਚੰਦਰਮਾ, ਉਸ ਨੂੰ ਆਪਣਾ ਗਿੱਲਾ ਪਰਨਾ ਮਾਰਿਆ ਤੇ ਨਾਲੇ ਸਰਾਪ ਦਿੱਤਾ ਕਿ ਤੈਨੂੰ ਇਹ ਕਲੰਕ ਹਮੇਸ਼ਾ ਇਸੇ ਤਰ੍ਹਾਂ ਚਿੰਬੜਿਆ ਰਹੇਗਾ। ਤੇ ਸੱਚਮੁੱਚ ਉਸੇ ਤਰ੍ਹਾਂ ਹੋਇਆ। ਅਹਿਲਿਆ ਪੱਥਰ ਦੀ ਬਣ ਗਈ, ਚੰਦਰਮਾ ਨੂੰ ਕਲੰਕ ਲੱਗ ਗਿਆ, ਇੰਦਰ ਦੇਵਤੇ ਦੇ ਸਰੀਰ ਤੇ ਹਜ਼ਾਰਾਂ ਭਾਗ ਹੋ ਗਏ। ਉਹ ਇੰਦਰਪੁਰੀ ਹੁਣ ਵਾਪਸ ਨਹੀਂ ਜਾਂਦਾ ਕਿਉਂਕਿ ਸ਼ਰਮ ਆਉਂਦੀ ਏ।

ਇੰਦਰ ਦੇ ਸਰੀਰ ਦੀ ਹਜ਼ਾਰਾਂ ਭਾਗ ਹੋਈਆਂ ਤਾਂ ਇੰਦਰ ਬੜਾ ਦੁਖੀ ਹੋਇਆ। ਧੰਨ ਗੁਰੂ ਨਾਨਕ ਸਾਹਿਬ ਜੀ ਵੀ ਆਪਣੀ ਬਾਣੀ ਵਿਚ ਬਿਆਨ ਕਰਦੇ ਹਨ, ਸਹੰਸਰ ਦਾਨ ਦੇ ਇੰਦਰ ਰਵਾਇਆ, ਇੰਦਰ ਨੂੰ ਵੀ ਰੋਣਾ ਪਿਆ ਕਿਉਂਕਿ ਉਸਨੇ ਕੁਕਰਮ ਐਸਾ ਕੀਤਾ। ਹੁਣ ਇੰਦਰ ਕਹਿਣ ਲੱਗਾ ਵਾਪਸ ਤੇ ਜਾ ਨਹੀਂ ਸਕਦਾ ਤੇ ਕਿਸੇ ਦੇ ਸਾਹਮਣੇ ਵੀ ਨਹੀਂ ਰਹਿ ਸਕਦਾ। ਇਹ ਭਾਗ ਉਸ ਚੀਜ਼ ਨੂੰ ਕਿਹਾ ਕਿ ਜਿਹਨੂੰ ਸਾਫ ਲਫ਼ਜ਼ਾਂ ਵਿਚ ਕਹਿੰਦਿਆਂ ਵੀ ਸ਼ਰਮ ਆਉਂਦੀ ਹੈ ਕਿ ਮਾੜਾ ਕਰਮ ਕਰਨ ਦੇ ਨਾਲ ਇਹਦੇ ਸਰੀਰ ਤੇ ਹੀ ਹਜ਼ਾਰਾਂ ਭਾਗਾਂ ਬਣ ਗਈਆਂ। ਜਦੋਂ ਇਨਸਾਨ ਮਾੜੇ ਕਰਮ ਕਰਦਾ ਹੈ ਤਾਂ ਉਹਦਾ ਮਨ ਜਿਹੜਾ ਹੈ ਮੈਲਾ ਹੋਇਆ ਹੁੰਦਾ ਤੇ ਐਸਾ ਇਨਸਾਨ ਨਾ ਇੱਥੇ ਸੁੱਖ ਪਾਉਂਦਾ ਹੈ ਤੇ ਨਾ ਹੀ ਉਹਨੂੰ ਪਰਮੇਸ਼ਰ ਦੇ ਚਰਨਾਂ ਵਿਚ ਜਗ੍ਹਾ ਮਿਲਦੀ ਹੈ। ਇੰਦਰ ਦੁਖੀ ਹੈ। ਛੱਪੜ ਦੇ ਵਿਚ ਪਾਣੀ ਖੜਾ ਸੀ ਤੇ ਪਾਣੀ ਦੇ ਉੱਤੇ ਹਰੇ ਰੰਗ ਦਾ ਜਾਲਾ ਹੁੰਦਾ ਹੈ ਜਿੱਥੇ ਪਾਣੀ ਬਹੁਤ ਪੁਰਾਣਾ ਖੜਾ ਹੋਵੇ। ਇੰਦਰ ਜਿਹੜਾ ਸੀ ਉਸ ਜਾਲੇ ਦੇ ਥੱਲੇ ਲੁਕ ਗਿਆ, ਮੈਨੂੰ ਕੋਈ ਦੇਖ ਨਾ ਸਕੇ। ਇੰਦਰਪੁਰੀ ਵਿਚ ਇੰਦਰ ਨਹੀਂ ਦੇਵਤੇ ਲੱਭਣ ਲੱਗੇ। ਇੰਦਰ ਨੂੰ ਲੱਭਦੇ ਲੱਭਦੇ ਬੜੇ ਦੁਖੀ ਹੋਏ ਪਰ ਇੰਦਰ ਦਾ ਪਤਾ ਨਹੀਂ ਲੱਗ ਰਿਹਾ। ਬੜੀਆਂ ਜਗ੍ਹਾ ਦੇਖੀਆਂ, ਤਿੰਨੋ ਲੋਕ ਦੇਖੇ ਪਰ ਇੰਦਰ ਦਾ ਕੋਈ ਪਤਾ ਨਹੀਂ। ਨਦੀਆਂ ਨਾਲੇ ਸਮੁੰਦਰ ਦੇਖੇ ਪਰ ਇੰਦਰ ਕਿਧਰੋਂ ਨਾ ਲੱਭਾ। ਤਾਂ ਇਸ ਛੱਪੜ ਵੱਲ ਵੀ ਨਿਗਾਹ ਗਈ, ਜਾਲਾ ਹਟਾਇਆ, ਇੰਦਰ ਥੱਲੇ ਜਾਲੇ ਦੇ ਲੁਕ ਕੇ ਬੈਠਾ ਏ। ਅੱਖਾਂ ਉਤਾਂ ਨਹੀਂ ਹੋ ਰਹੀਆਂ, ਸ਼ਰਮ ਆ ਰਹੀ ਏ। ਤਾਂ ਉਸ ਵਕਤ ਸਾਰਿਆਂ ਨੇ ਕਿਹਾ ਇੰਦਰ ਕੀਤਾ ਤੇ ਤੂੰ ਮਾੜਾ, ਪਰ ਤੇਰਾ ਹੁਣ ਇਲਾਜ ਇੱਕੋ ਹੀ ਹੈ ਕਿ ਗੌਤਮ ਰਿਖੀ ਦੇ ਕੋਲੋਂ ਚੱਲ ਕੇ ਖਿਮਾ ਮੰਗ, ਜੋ ਤੈਨੂੰ ਮਾਫ਼ ਕਰ ਦੇਵੇ ਤੇ ਤਾਂ ਤੂੰ ਦੁਬਾਰਾ ਇੰਦਰਪੁਰੀ ਠੀਕ ਹੋ ਕੇ ਜਾ ਸਕਦਾ। ਇੰਦਰ ਦੇਵਤਾ ਉਹਨਾਂ ਸਾਰਿਆਂ ਦੇਵਤਿਆਂ ਦੇ ਨਾਲ ਅਤੇ ਆਪਣੇ ਗੁਰੂ ਦੇ ਨਾਲ ਗੌਤਮ ਰਿਖੀ ਕੋਲ ਪਹੁੰਚੀ ਹੈ। ਗੌਤਮ ਰਿਖੀ ਦੇ ਕੋਲ ਖਿਮਾ ਮੰਗੀ ਤਾਂ ਇੰਦਰ ਦਾ ਸਰੀਰ ਨਰੋਇਆ ਹੋਇਆ ਵਾਪਸ ਇੰਦਰਪੁਰੀ ਪਹੁੰਚੀ ਹੈ। ਮਾੜਾ ਕੰਮ ਕੀਤਾ ਤਾਂ ਇੰਦਰ ਦਾ ਸਰੀਰ ਮਾੜਾ ਹੋ ਗਿਆ। ਦੂਸਰੇ ਪਾਸੇ ਖਿਮਾ ਮੰਗੀ ਮਨ ਕਰਕੇ ਤਾਂ ਸਰੀਰ ਨਰੋਇਆ ਹੋ ਗਿਆ। ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਮਨ ਬੜੇ ਕੋਮਲ ਹੁੰਦੇ ਨੇ, ਉਹ ਬਖਸ਼ ਵੀ ਦਿੰਦੇ ਨੇ। ਪਰ ਆਪਾਂ ਕੰਮ ਐਸੇ ਕਰੀਏ ਕਿ ਸਾਨੂੰ ਕੋਈ ਸਜ਼ਾ ਪਰਮੇਸ਼ਰ ਵੱਲੋਂ ਨਾ ਮਿਲੇ, ਕੋਈ ਦੁੱਖ ਨਾ ਮਿਲੇ। ਨਾਮ ਜਪੀਏ ਤਾਂ ਕਿ ਅਸੀਂ ਇਹਨਾਂ ਕੁਕਰਮਾਂ ਤੋਂ

ਸਮਾਂ ਬੀਤਿਆ। ਤ੍ਰੇਤੇ ਯੁੱਗ ਵਿਚ ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਆਪਣਾ ਬਨਵਾਸ ਪੂਰਾ ਕਰਨ ਵਾਸਤੇ ਸ੍ਰੀ ਰਾਮ ਚੰਦਰ ਅਯੁੱਧਿਆ ਛੱਡ ਕੇ ਜੰਗਲ ਜੰਗਲ ਫਿਰ ਰਹੇ ਨੇ। ਕਾਫੀ ਸਮੇਂ ਬਾਅਦ ਸ੍ਰੀ ਰਾਮ ਚੰਦਰ ਤੁਰਦੇ ਤੁਰਦੇ ਇੱਕ ਪੱਥਰ ਤੇ ਬੈਠਣ ਲੱਗੇ। ਹਾਲੀ ਪੈਰ ਹੀ ਲੱਗਾ ਸੀ ਕਿ ਉਹ ਜਿਹੜਾ ਪੱਥਰ ਸੀ ਉਹਦੇ ਵਿੱਚੋਂ ਇੱਕ ਔਰਤ ਪ੍ਰਗਟ ਹੋਈ। ਉਹ ਔਰਤ ਗੌਤਮ ਰਿਖੀ ਦੀ ਘਰਵਾਲੀ ਅਹਿਲਿਆ ਸੀ। ਭਗਵਾਨ ਦੇ ਚਰਨ ਲੱਗੇ ਤਾਂ ਪੱਥਰ ਤੋਂ ਉਹ ਅਹਿਲਿਆ ਫਿਰ ਆਪਣੇ ਅਸਲੀ ਰੂਪ ਵਿਚ ਆਈ। ਅਹਿਲਿਆ ਦਾ ਉਧਾਰ ਹੋ ਗਿਆ। ਚਰਨਾਂ ਤੇ ਮੱਥਾ ਟੇਕਿਆ ਤੇ ਬੈਕੁੰਠ ਨੂੰ ਗਈ। ਤੋ ਭਗਤ ਨਾਮਦੇਵ ਜੀ ਬਿਆਨ ਕਰਦੇ ਨੇ, ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ। ਗੌਤਮ ਦੀ ਘਰਵਾਲੀ ਜਿਹੜੀ ਸਿਲਾ ਪੱਥਰ ਬਣ ਗਈ ਸੀ, ਭਗਵਾਨ ਦੇ ਚਰਨ ਲੱਗੇ ਤਾਂ ਉਹਦਾ ਵੀ ਉਧਾਰ ਹੋ ਗਿਆ। ਐ ਭਾਈ ਤੂੰ ਵੀ ਨਾਮ ਜਪ, ਤੇਰਾ ਵੀ ਉਧਾਰ।

ਭਾਗ ਨੂੰ ਵੀ ਕ੍ਰਿਸ਼ਨ ਭਗਵਾਨ ਨੇ ਜੀਵਨ ਦਾਨ ਦਿੱਤਾ। ਕ੍ਰਿਸ਼ਨ ਭਗਵਾਨ ਆਪਣੇ ਸਾਥੀਆਂ ਦੇ ਨਾਲ ਗੇਂਦ ਦੇ ਨਾਲ ਖੇਡਦੇ ਪਏ ਸਨ। ਬੜਾ ਸਮਾਂ ਖੇਡਦਿਆਂ ਬੀਤਿਆ ਤਾਂ ਕੋਲ ਇੱਕ ਛੋਟਾ ਜਿਹਾ ਪਾਣੀ ਦਾ ਤਲਾਅ ਸੀ। ਖੇਡਦਿਆਂ ਖੇਡਦਿਆਂ ਉਹ

ਸਾਰੇ ਲੋਕਾਂ ਨੇ ਰੋਕਿਆ। ਕਹਿਣ ਲੱਗੇ ਨਹੀਂ, ਇੱਥੇ ਕਾਲੀ ਨਾਗ ਰਹਿੰਦਾ, ਉਹ ਤੈਨੂੰ ਡੰਗ ਮਾਰ ਕੇ ਤੇ ਖਤਮ ਕਰ ਦੇਵੇਗਾ। ਲੋਕ ਰੋਕਦੇ ਰਹਿ ਗਏ, ਪਰ ਕ੍ਰਿਸ਼ਨ ਭਗਵਾਨ ਨੇ ਪਾਣੀ ਵਿਚ ਛਾਲ ਮਾਰ ਦਿੱਤੀ ਔਰ ਦੇਖਦਿਆਂ ਦੇਖਦਿਆਂ ਪਾਣੀ ਦੇ ਵਿਚ ਲੋਕਾਂ ਦੇ ਸਾਹਮਣੇ ਡੁੱਬ ਗਏ। ਲੋਕਾਂ ਨੇ ਕਿਹਾ ਕ੍ਰਿਸ਼ਨ ਡੁੱਬ ਗਿਆ, ਪਰ ਭਗਵਾਨ ਕਿਵੇਂ ਡੁੱਬ ਸਕਦਾ ਪਾਣੀ ਦੇ ਥੱਲੇ? ਨਾਗ ਨੂੰ ਜਾ ਕੇ ਧੌਣ ਤੂੰ ਫੜ ਲਿਆ। ਜਦੋਂ ਨਾਗ ਦੇ ਨਾਲ ਯੁੱਧ ਹੋਇਆ ਤੇ ਕਾਲੀ ਨਾਗ ਹਾਰ ਗਿਆ ਔਰ ਬੇਨਤੀ ਕਰਨ ਲੱਗ ਪਿਆ, ਭਗਵਾਨ ਕਿਰਪਾ ਕਰ ਤੇ ਮੇਰੀ ਜਾਨ ਬਖਸ਼ ਦੇ। ਭਗਵਾਨ ਕਹਿਣ ਲੱਗੇ, ਇੱਕ ਸ਼ਰਤ, ਇਹ ਜਗ੍ਹਾ ਛੱਡ ਕੇ ਚਲਾ ਜਾ ਤਾਂ ਤੇਰੀ ਜਾਨ ਮੈਂ ਬਖਸ਼ਾਂਗਾ। ਕਾਲੀ ਨਾਗ ਕਹਿਣ ਲੱਗਾ, ਐ ਭਗਵਾਨ, ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਕਰਾਂਗਾ, ਪਰ ਮੈਨੂੰ ਜਾਨੂ ਨਾ ਮਾਰਿਓ, ਮੈਨੂੰ ਜੀਵਨ ਦਾਨ ਦਿਓ। ਤਾਂ ਕ੍ਰਿਸ਼ਨ ਭਗਵਾਨ ਨੇ ਜੀਵਨ ਦਾਨ ਦਿੱਤਾ। ਕਾਲੀ ਨਾਗ ਤੇ ਸਵਾਰ ਹੋ ਕੇ ਇੱਕ ਹੱਥ ਵਿਚ ਗੇਂਦ ਫੜੀ ਤੇ ਕ੍ਰਿਸ਼ਨ ਭਗਵਾਨ ਉਸ ਪਾਣੀ ਤੋਂ ਬਾਹਰ ਆਏ। ਜਦੋਂ ਲੋਕਾਂ ਨੇ ਦੇਖਿਆ ਕਿ ਕ੍ਰਿਸ਼ਨ ਭਗਵਾਨ ਜਿੰਦਾ ਨੇ ਔਰ ਕਾਲੀ ਨਾਗ ਦੇ ਉੱਤੇ ਸਵਾਰ ਨੇ ਤੇ ਚਾਰ ਸਵੇਰੇ ਜੈ ਜੈਕਾਰ ਹੋਣ ਲੱਗ ਪਈ, ਤਾਂ ਨਾਮਦੇਵ ਜੀ ਕਹਿੰਦੇ ਨੇ ਕਿ ਭਗਵਾਨ ਨੇ ਕੰਸ ਪਾਪੀ ਨੂੰ ਮਾਰ ਕੇ ਮੁਕਤ ਕੀਤਾ ਤੇ ਜਿਹੜਾ ਕਾਲੀ ਨਾਗ ਸੀ ਦੁਸ਼ਟ, ਉਹਦੀ ਬੇਨਤੀ ਕਰਨ ਤੇ ਉਹਨੂੰ ਵੀ ਜੀਵਨ ਦਾਨ ਦਿੱਤਾ।

ਐ ਭਾਈ ਇਹੋ ਜਿਹਾ ਹਰੀ ਹੈ ਜਿਹਦਾ ਨਾਮ ਅਸੀਂ ਜਪਨੇ ਆ ਜਾਸ ਜਪਤ ਪੈ ਅਪਦਾ ਟਰੀ ਜਿਹਦਾ ਨਾਮ ਜਪਣ ਦੇ ਨਾਲ ਡਰ ਅਤੇ ਬਿਪਤਾ ਦੂਰ ਹੋ ਜਾਂਦੀ ਹੈ ਇਹਨਾਂ ਪਾਪੀਆਂ ਨੇ ਪਾਪ ਕੀਤੇ ਪਰ ਪਰਮੇਸ਼ਰ ਨੇ ਇਹਨਾਂ ਦਾ ਉਧਾਰ ਕੀਤਾ ਜਿਨ੍ਹਾਂ ਜਿਨ੍ਹਾਂ ਵੀ ਪਾਪੀਆਂ ਨਾਮ ਜਪਿਆ ਉਹਨਾਂ ਦਾ ਉਧਾਰ ਹੋ ਗਿਆ ਤਾਂ ਐ ਭਾਈ ਤੂੰ ਵੀ ਨਾਮ ਜਪ ਤਾਂ ਕਿ ਤੇਰਾ ਵੀ ਉਧਾਰ ਹੋ ਜਾਵੇ।

ਕਹਿੰਦੇ ਉਹ ਵਸਤੂ, ਉਹ ਖਜ਼ਾਨਾ, ਉਹ ਨਿਧਾਨ, ਉਹ ਟ੍ਰੈਜਰ ਤੇਰੇ ਆਪਣੇ ਅੰਦਰ, ਤੂੰ ਬਾਹਰ ਵਸਤ ਨਾ ਪਾ, ਤੂੰ ਬਾਹਰੋਂ ਕੁਛ ਵੀ ਲੱਭਣ ਦੀ ਕੋਸ਼ਿਸ਼ ਨਾ ਕਰ। ਕਹਿੰਦੇ ਹਨ ਵਿਣਕਾਇਆ ਜੇ ਹੋਰ ਥੇ ਧਨ ਖੋਜਦੇ। ਆਈ ਵਿਸ਼ ਕਿ ਸਾਰੀ ਕਮਿਊਨਿਟੀ ਇਹਨਾਂ ਵਿਚਾਰਾਂ ਨੂੰ ਸੁਣਗੀ, ਕਿਉਂਕਿ ਅਸੀਂ ਸਭ ਲੋਕ ਬਾਹਰ ਭਾਲਣ ਲੱਗੇ ਹੋਏ ਹਾਂ। ਪਰ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਲੀਮ ਨੂੰ ਅਸੀਂ ਸੁਣੀਏ ਅਤੇ ਸਮਝੀਏ ਕਿ ਸਾਡੇ ਜੀਵਨ ਕਿੱਧਰ ਜਾ ਰਹੇ ਹਨ, ਤੇ ਗੁਰੂ ਬਾਬਾ ਜੀ ਸਾਡੇ ਜੀਵਨ ਨੂੰ ਸਹੀ ਟਰੈਕ ਉੱਤੇ ਪਾਉਂਦੇ ਹਨ। ਉਹ ਕਹਿੰਦੇ ਹਨ ਤੂੰ ਇਸ ਜਨਮ ਦੇ ਵਿੱਚ ਕੋਈ ਵਸਤੂ ਪਾਉਣ ਆਇਆ ਸੀ, ਨੰਬਰ ਇੱਕ, ਨੰਬਰ ਦੋ, ਉਹ ਵਸਤੂ ਤੇਰੇ ਆਪਣੇ ਅੰਦਰ ਹੈ, ਤੇਰੇ ਤੋਂ ਦੂਰ ਨਹੀਂ ਹੈ। ਕਹਿੰਦੇ ਹਨ

ਉਹ ਵਸਤੂ ਕਾਇਆਂ ਦੇ ਅੰਦਰ ਹੈ ਅਤੇ ਜਿਹੜੇ ਕਾਇਆਂ ਦੇ ਅੰਦਰੋਂ ਉਸ ਵਸਤੂ ਨੂੰ ਨਹੀਂ ਪਾਲਦੇ ਨਹੀਂ ਢੂੰਡਦੇ ਕਹਿੰਦੇ ਉਹ ਅਤਿ ਮੂੜ ਹਨ ਅਤਿ ਮੂਰਖ ਹਨ ਅਤੇ ਬੇਤਾਲੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਸਹੀ ਚਾਲ ਨਹੀਂ ਬੇਤਾਲ ਲੋਕ ਹਨ ਮੂੜ ਲੋਕ ਹਨ ਮੂਰਖ ਲੋਕ ਹਨ ਸੋ ਇਸ ਸਟੈਂਡਰਡ ਦੇ ਨਾਲ ਇਸ ਮੈਜਰਮੈਂਟ ਦੇ ਨਾਲ ਇਸ ਗੇਜ ਦੇ ਨਾਲ ਸਾਰੀ ਸੁਸਾਇਟੀ ਮੂਰਖ ਬਣ ਜਾਂਦੀ ਹੈ ਕਿਉਂਕਿ ਬਾਹਰ ਪਹਲਦੀ ਹੈ ਸੁਗੁਰੂ ਬਾਬਾ ਜੀ ਦੀ ਤਾਲੀਮ ਸਾਨੂੰ ਸਮਝਾ ਰਹੀ ਹੈ ਕਿ ਇਸ ਜਨਮ ਦੇ ਵਿੱਚ ਤੁਸੀਂ ਕੁਝ ਪਾਉਣ ਲਈ ਆਏ ਸੀ ਅਤੇ ਉਹ ਜੋ ਵਸਤੂ ਹੈ ਉਹ ਤੁਹਾਤੋਂ ਦੂਰ ਨਹੀਂ ਅਗਰ ਤੁਹਾਡਾ ਕੁਝ ਵੀ ਜ਼ਿੰਦਗੀ ਚ ਨੁਕਸਾਨ ਹੋ ਗਿਆ ਹੈ ਕੁਝ ਵੀ ਤੁਹਾਡਾ ਖੋ ਗਿਆ ਹੈ ਨੋ ਮੈਟਰ ਹਾਊ ਮੱਚ ਯੂ ਫੀਲ ਦੈਟ ਯੂ ਆਰ ਐਬਸੋਲੂਟਲੀ ਫੇਲੂਅਰ ਸਟਿਲ ਉਹ ਜੋ ਪਾਉਣ ਵਾਲੀ ਵਸਤੂ ਉਹ ਤੁਹਾਡੇ ਆਪਣੇ ਹੀ ਪਾਸ ਹੈ ਉਹ ਤੁਹਾਡੇ ਆਪਣੇ ਅੰਦਰ ਹੈ ਸੋ ਤੁਸੀਂ ਕੁਝ ਵੀ ਖੋਇਆ ਨਹੀਂ ਹੈ ਡਿਪਰੈਸ ਹੋਣ ਦੀ ਹੋਪਲੈਸਨੈਸ ਚ ਜਾਣ ਦੀ ਤੁਹਾਡੇ ਲਈ ਕੋਈ ਗੁੰਜਾਇਸ਼ ਨਹੀਂ ਛੱਡੀ ਕਿਉਂਕਿ ਅਖੀਰਲੇ ਦਮ ਤੱਕ ਉਹ ਵਸਤੂ ਜੋ ਤੁਸੀਂ ਪਾਣੀ ਸੀ ਉਹ ਤੁਹਾਡੇ ਆਪਣੇ ਅੰਦਰ ਅਖੀਰਲੇ ਦਮ ਤੱਕ ਜਦੋਂ ਚਾਹੋ ਉਸ ਪਾਸੇ ਨੂੰ ਆਪਣੀ ਡਾਇਰੈਕਸ਼ਨ ਤਬਦੀਲ ਕਰ ਸਕਦੇ ਹੋ ਸੋ ਅਗਰ ਅਸੀਂ ਸਪਸ਼ਟ ਤੌਰ ਤੇ ਇਤਨਾ ਹੀ ਗੁਰੂ ਬਾਬੇ ਦਾ ਉਪਦੇਸ਼ ਸਮਝ ਲਈਏ ਤੇ ਉਸ ਨੂੰ ਧਾਰਨ ਕਰ ਲਈਏ ਕਿ ਅਸੀਂ ਇਸ ਜਨਮ ਦੇ ਵਿੱਚ ਕੁਝ ਪਾਉਣ ਆਏ ਸੀ ਅਤੇ ਉਹ ਵਸਤੂ ਜੋ ਪਾਉਣ ਆਏ ਸੀ ਉਹ ਸਾਡੇ ਆਪਣੇ ਅੰਦਰ ਹੈ ਹੁਣ ਇਹ ਸਵਾਲ ਸਾਨੂੰ ਪੁੱਛਣ ਵਾਲਾ ਹੈ ਕਿ ਅਸੀਂ ਆਪਣੇ ਅੰਦਰੋਂ ਕੁਝ ਲੱਭਿਆ ਹੈ ਜਾਂ ਨਹੀਂ ਲੱਭਿਆ ਅਗਰ ਅਸੀਂ ਆਪਣੇ ਅੰਦਰੋਂ ਕੁਝ ਨਹੀਂ ਲੱਭਿਆ ਤਾਂ ਫਿਰ ਅਸੀਂ ਚਾਲੇ ਮੂਲ ਗਵਾਏ ਫਿਰ ਅਸੀਂ ਸਭ ਕੁਝ ਖੋ ਕੇ ਇੱਥੋਂ ਜਾਣ ਵਾਲੇ ਲੋਕ ਹਾਂ ਅਗਰ ਅਸੀਂ ਆਪਣੇ ਅੰਦਰੋਂ ਕੁਝ ਨਹੀਂ ਪਾਇਆ ਨਹੀਂ ਖੋਜਿਆ ਤਾਂ ਫਿਰ ਅਸੀਂ ਅੰਧਲੇ ਲੋਕ ਹਾਂ ਤਾਂ ਗੁਰੂ ਬਾਬਾ ਜੀ ਫਿਰ ਸਾਨੂੰ ਦੇਖ ਕੇ ਹੈਰਾਨ ਹੋ ਕੇ ਇਹ ਸ਼ਬਦ ਉਚਾਰ ਕੇ ਇਸ ਤਰ੍ਹਾਂ ਗਾਇਨ ਕਰਦੇ ਹਨ ਅੰਦਲੇ ਕਿਆ ਪਾਇਆ ਜਾਗਾਏ ਐ ਅੰਦੇ ਇਨਸਾਨ ਤੂੰ ਜਗਤ ਚ ਆ ਕੇ ਕੀ ਪਾਇਆ ਹੈ ਆਓ ਸਾਰੇ ਨਾਲੇ ਗਾਓ ਨਾਲੇ ਆਪਣੇ ਆਪਣੇ ਅੰਦਰੋਂ ਆਪਣੇ ਆਪਣੇ ਆਪ ਨੂੰ ਇਹ ਪੁੱਛੋ ਕਿ ਵਸਤੂ ਜਿਹੜੀ ਮੈਂ ਪਾਉਣੀ ਸੀ ਮਹਾਰਾਜ ਦੱਸਦੇ ਹਨ ਉਹ ਮੇਰੇ ਆਪਣੇ ਅੰਦਰ ਹੀ ਹੈ ਉਸ ਨੂੰ ਮੈਂ ਆਪਣੇ ਅੰਦਰੋਂ ਪਾਇਆ ਹੈ ਜਾਂ ਨਹੀਂ ਪਾਇਆ ਜੇ ਨਹੀਂ ਪਾਇਆ ਤੇ ਮੈਂ ਕੀ ਕਰ ਰਿਹਾ ਹਾਂ ਕੀ ਕਰਦਾ ਰਿਹਾ ਹਾਂ ਤੇ ਅੱਗੇ ਨੂੰ ਹੁਣ ਮੇਰਾ ਕੀ ਵਿਚਾਰ ਹੈ ਆਹ ਪਿਆਰ

ਅਸੀਂ ਸ਼ਬਦ ਹਜ਼ਾਰਿਆਂ ਚ ਇਹ ਪੜ੍ਹਦੇ ਹਾਂ ਪਰ ਅਸੀਂ ਨਿਤਨੇਮ ਪੂਰਾ ਕਰ ਜਾਂਦੇ ਹਾਂ, ਚੋਟ ਨਹੀਂ ਲੱਗਦੀ। ਮਕੈਨੀਕਲ ਸਾਡਾ ਇੱਕ ਰੂਟੀਨ ਹੁੰਦਾ ਹੈ ਅਤੇ ਸਾਨੂੰ ਤਸੱਲੀ ਹੋ ਜਾਂਦੀ ਕਿ ਅਸੀਂ ਅੱਜ ਪਾਠ ਕਰ ਲਏ, ਸ਼ਬਦ ਹਜ਼ਾਰੇ ਵੀ ਪੜ੍ਹ ਲਏ, ਜਪਜੀ ਸਾਹਿਬ ਵੀ ਪੜ੍ਹ ਲਏ। ਪਰ ਸ਼ਬਦ ਹਜ਼ਾਰਿਆਂ ਦੇ ਵਿੱਚ ਮਹਾਰਾਜ ਜੀ ਤੇ ਇੱਕ ਚੋਟ ਲਗਾ ਰਹੇ ਹਨ। ਕਹਿੰਦੇ ਹਨ ਇਹ ਆਨੜੀ ਏ ਮਾਨੜਾ ਕਾਏ ਕਰੇ, ਕਿਸ ਗੱਲ ਦਾ ਤੂੰ ਮਾਣ ਕੇ ਪਈ ਕਰਦੀ ਹੈ। ਪਰ ਅਸੀਂ ਸਾਰਾ ਦਿਨ ਬੜੇ ਆਪਣੇ ਮਾਣ ਚ ਮਸਤ ਫਿਰਦੇ, ਸਵੇਰੇ ਹੀ ਪੜ ਕੇ ਜਾਂਦੇ ਹਾਂ ਕਿ ਕਿਹੜੀ ਗੱਲ ਦਾ ਤੈਨੂੰ ਮਾਣ ਹੈ। ਪਰ ਮਾਣ ਨਾਲ ਅਸੀਂ ਫੁੱਲੇ ਪਏ, ਅਤੇ ਫੁੱਲੇ ਪਤਾ ਕਿਵੇਂ ਪਏ? ਉਹ ਬਾਣੀ ਦੇ ਵਿੱਚ ਲਿਖਿਆ ਉਹਨਾਂ ਨੇ, ਕਹਿੰਦੇ ਸਭ ਕੋ ਭਰਿਆ ਫੂਕ, ਸਾਰੇ ਫੂਕ ਨਾਲ ਭਰੇ ਪਏ ਹਨ। ਜਿਸ ਤਰ੍ਹਾਂ ਟਾਇਰਾਂ ਦੇ ਵਿੱਚ ਫੂਕ ਭਰੀ ਸੀ, ਇੰਨੀ ਫੂਕ ਭਰੀ ਪਈ ਹੈ ਕਿ ਫਟਣ ਨੂੰ ਆਏ ਪਏ ਹਨ।

ਪਾਲਾ ਉਹ ਜਗਤ ਦਾ ਜੀਵਨ ਰੱਬ ਕਹਿੰਦੇ ਤੇਰੀ ਆਪਣੀ ਕਾਇਆ ਦੇ ਅੰਦਰ ਹੀ ਵਸਦਾ ਹੈ, ਤੇਰੇ ਆਪਣੇ ਅੰਦਰ ਹੀ ਵਸਦਾ ਹੈ, ਤੇਰੇ ਆਪਣੇ ਤੋਂ ਦੂਰ ਨਹੀਂ ਹੈ।

ਹੁਣ ਅਸੀਂ ਇਹ ਸੁਣ ਕੇ ਇਸ ਨੂੰ ਮੰਨਾਂਗੇ ਜਾਂ ਨਹੀਂ ਮੰਨਾਂਗੇ? ਗੁਰੂ ਬਾਬੇ ਦਾ ਉਪਦੇਸ਼ ਸੁਣ ਕੇ ਅਸੀਂ ਉਸ ਨੂੰ ਮੰਨਾਂਗੇ ਜਾਂ ਇਗਨੋਰ ਕਰਾਂਗੇ? ਬਾਬਾ ਜੀ ਆਖਦੇ ਹਨ ਬਾਹਰ ਮੂਲ ਨਾ ਖੋਜੀਏ, ਬਾਹਰ ਦੀ ਜੋ ਦੌੜ ਹੈ ਉਸ ਚੋਂ ਕੁਛ ਨਹੀਂ ਮਿਲਣਾ, ਮਿਲਣ ਦੇ ਬਾਅਦ ਵੀ ਸਭ ਕੁਛ ਖੋ ਜਾਣਾ ਹੈ, ਜੇ ਮਿਲ ਵੀ ਗਿਆ ਤਾਂ ਉਸਨੇ ਸਾਥ ਥੋੜੋ ਜਾਣਾ ਹੈ, ਉਸਨੇ ਸਾਥ ਨਹੀਂ ਜਾਣਾ। ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ, ਕਹਿੰਦੇ ਚਾਰ ਕੁ ਦਿਨ ਆਪਣੀ ਨੌਬਤ ਬਜਾ ਕੇ ਚਲੇ ਗਏ, ਆਪਣਾ ਵਾਜਾ ਬਜਾ ਕੇ ਚਲੇ ਗਏ, ਇਤਨਕ ਖਟੀਆ ਗਠੀਆ ਮਟੀਆ, ਇਤਨਾਕ ਖਟਿਆ ਇਤਨਾਕ ਗਠੜੀ ਚ ਪਿਆ ਹੈ ਜਾਂ ਅੱਜ ਕੱਲ ਬੈਂਕ ਚ ਪਿਆ ਹੈ, ਇਤਨਾਕ ਮਟੀਆ ਇਤਨਾਕ ਮਿੱਟੀ ਚ ਦੱਬਿਆ ਹੈ ਜਾਂ ਸਵਿਸ ਬੈਂਕ ਚ ਪਿਆ ਹੈ। ਸਿਚੁਏਸ਼ਨ ਚੇਂਜ ਹੋ ਗਈਆਂ ਹਨ, ਉਦੋਂ ਲੋਕ ਮਿੱਟੀ ਥੱਲੇ ਦਬਾ ਦਿੰਦੇ ਸਨ, ਅੱਜ ਕੱਲ ਜੋ ਹਨ ਉਹ ਸਵਿਸ ਬੈਂਕ ਚ ਪਹੁੰਚ ਜਾਂਦੇ ਹਨ, ਉਦੋਂ ਲੋਕ ਗਠੜੀ ਬੰਨ ਲੈਂਦੇ ਸਨ ਅੱਜ ਬੈਂਕ ਚ ਰੱਖ ਦਿੰਦੇ ਹਨ। ਹੋਰ ਤੇ ਕਾਨਸੈਪਟ ਤੇ ਉਹੀ ਹੈ ਨਾ, ਸਿਰਫ ਜਗ੍ਹਾ ਹੀ ਤਬਦੀਲ ਹੋਈਆਂ ਹਨ, ਅਰੇਂਜਮੈਂਟਸ ਹੀ ਬਦਲੀਆਂ ਹਨ। ਕਹਿੰਦੇ ਇਤਨਕ ਖਟੀਆ ਗਠੀਆ ਮਠੀਆ, ਇਤਨਾ ਕੁ ਮੈਂ ਖਟਿਆ ਹੈ ਕਮਾਇਆ ਹੈ, ਇੰਨਾ ਕੁ ਉੱਥੇ ਪਿਆ ਹੈ, ਇੰਨਾ ਕੁ ਉੱਥੇ ਪਿਆ ਹੈ, ਇਤਨਾ ਗਰੜੀ ਚ ਪਿਆ ਹੈ, ਪਰ ਸੰਗ ਨਾ ਕੱਛ ਲੈ ਜਾਏ, ਇਹ ਤੇਰੇ ਨਾਲ ਨਹੀਂ ਜਾਣਾ। ਜਦ ਤੇਰੇ ਨਾਲ ਹੀ ਨਹੀਂ ਜਾਣਾ ਤਾਂ ਫਿਰ ਇਹ ਵਸਤੂ ਕੀ ਹੋਈ? ਕੋਈ ਉਹ ਵੀ ਵਸਤੂ ਹੈ ਜਿਹੜੀ ਤੇਰੇ ਨਾਲ ਚੱਲੇ, ਜਿਹੜੀ ਤੇਰੇ ਨਾਲ ਰਹੇ? ਗੁਰੂ ਬਾਬਾ ਜੀ ਕਹਿੰਦੇ ਨੇ ਉਹ ਵਸਤੂ ਤੇਰੇ ਆਪਣੇ ਹੀ ਅੰਦਰ ਹੈ, ਤੇਰੇ ਆਪਣੇ ਅੰਦਰੋਂ ਤੂੰ ਉਸਨੂੰ ਪਹਾਲ, ਉਸਨੂੰ ਹੀ ਤੂੰ ਪ੍ਰਾਪਤ ਕਰਨ ਦੇ ਵਾਸਤੇ ਆਇਆ ਹੈ। ਅਗਰ ਤੂੰ ਉਸਨੂੰ ਪ੍ਰਾਪਤ ਨਹੀਂ ਕੀਤਾ ਅਤੇ ਦੁਖੀ ਹੈ ਤਾਂ ਕਿਸੇ ਤੋਂ ਬਲੇਮ ਨਾ ਕਰ, ਕਿਸੇ ਨੂੰ ਦੋਸ਼ ਨਾ ਦੇ, ਕਿਸੇ ਦਾ ਕੋਈ ਕਸੂਰ ਨਹੀਂ ਹੈ। ਪਿਆਰ ਨਾਲ ਇੱਕ ਦਫ਼ਾ ਇਸ ਪੰਕਤੀ ਨੂੰ ਫਿਰ ਗਾਓ।

ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਮੈਂ ਪਾਇਆ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਇਹ ਆਖਿਆ ਕਿ ਸਫਲ ਸਫਲ ਭਈ ਸਫਲ ਯਾਤਰਾ, ਮੇਰੀ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ ਕਿਉਂਕਿ ਜਿਸ ਵਸਤੂ ਨੂੰ ਪ੍ਰਾਪਤ ਕਰਨ ਦੇ ਵਾਸਤੇ ਮੈਂ ਆਇਆ ਸੀ ਉਹ ਮੈਂ ਪ੍ਰਾਪਤ ਕਰ ਲਈ, ਮੇਰਾ ਆਉਣਾ ਸਫਲ ਹੋ ਗਿਆ। ਸਪਸ਼ਟ ਕਰਕੇ ਦੱਸਦੇ ਹਨ, ਲੁਕਾਉਂਦੇ ਨਹੀਂ ਹਨ, ਕਹਿੰਦੇ ਹਨ ਮੇਰੀ ਜ਼ਿੰਦਗੀ ਦੀ ਯਾਤਰਾ ਸਫਲ ਹੋ ਗਈ ਹੈ। ਕਰੋੜਾਂ ਕਰੋੜਾਂ ਲੋਕ, ਤਮਾਮ ਲੋਕ, ਅਣਗਿਣਤ ਲੋਕ ਜ਼ਿੰਦਗੀ ਦੀ ਯਾਤਰਾ ਦੇ ਵਿੱਚ ਹੀ ਕਿਤੇ ਖੋ ਜਾਂਦੇ ਹਨ, ਕੁਛ ਵੀ ਪਾ ਕੇ ਨਹੀਂ ਜਾਂਦੇ, ਪਰ ਗੁਰੂ ਬਾਬੇ ਨੇ ਆਪ ਪਾਇਆ ਹੋਇਆ ਹੈ ਅਤੇ ਉਹ ਸਾਨੂੰ ਇਤਨੇ ਪ੍ਰੇਮ ਦੇ ਨਾਲ ਸਾਡਾ ਸਾਥ ਦਿੰਦੇ ਹਨ, ਗਾਰੰਟੀ ਕਰਾਉਂਦੇ ਹਨ ਕਿ ਤੁਸੀਂ ਗੁਰੂ ਬਾਬਾ ਜੀ ਦੀ ਸਿੱਖਿਆ, ਗੁਰੂ ਬਾਬਾ ਜੀ ਦੇ ਵਚਨਾਂ ਨੂੰ ਮੰਨਣਾ ਸ਼ੁਰੂ ਕਰ ਦਿਓ, ਉਹਨਾਂ ਦੇ ਰਸਤੇ ਨੂੰ ਅਪਣਾ ਲਓ, ਜੋ ਖਜ਼ਾਨਾ ਉਹਨਾਂ ਨੇ ਆਪਣੇ ਅੰਦਰੋਂ ਪਾਇਆ ਉਹੀ ਖਜ਼ਾਨਾ ਉਹ ਤੁਹਾਨੂੰ ਬਖਸ਼ਣਗੇ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਪਾਇਆ, ਤੁਹਾਨੂੰ ਅਸਿਸਟ ਕਰਨਗੇ, ਤੁਹਾਨੂੰ ਗਾਈਡ ਕਰਨਗੇ, ਤੁਹਾਨੂੰ ਬਲੈਸ ਕਰਨਗੇ, ਆਸ਼ੀਰਵਾਦ ਦੇਣਗੇ ਤਾਂ ਕਿ ਤੁਸੀਂ ਵੀ ਆਪਣੇ ਅੰਦਰੋਂ ਉਹੀ ਪਾ ਸਕੋ। ਹਜ਼ੂਰ ਆਪਣੀ ਖੁਸ਼ੀ ਇਸ ਤਰ੍ਹਾਂ ਐਕਸਪ੍ਰੈਸ ਕਰਦੇ ਹਨ ਕਿ ਮੈਂ ਉਹ ਖਜ਼ਾਨਾ ਆਪਣੇ ਅੰਦਰੋਂ ਪਾਇਆ, ਕਹਿੰਦੇ ਮੈਂ ਪਾਇਆ। ਆਓ ਉਹ ਪੰਕਤੀ ਸੁਣੀ, ਕਹਿੰਦੇ ਹਨ

ਹੱਠ ਮਜਾਹੂ ਮੈਂ ਮਾਣਕ ਲੱਦਾ। ਕਹਿੰਦੇ ਹੱਠ ਮੈਨੇ ਹਿਰਦਾ, ਆਪਣੇ ਹਿਰਦੇ ਦੇ ਅੰਦਰੋਂ ਹੀ ਇੱਕ ਮੈਂ ਜਿਉਲ ਕਹਿੰਦੇ ਪ੍ਰਾਪਤ ਕੀਤਾ ਹੈ, ਲੱਭਿਆ ਹੈ, ਮਾਣਕ ਲੱਭਿਆ ਹੈ। ਮੁੱਲ ਨਾ ਕਿੱਦਾਂ, ਕਹਿੰਦੇ ਇਹ ਮੈਂ ਮੁੱਲ ਨਹੀਂ ਖਰੀਦਿਆ, ਇਹ ਮੁੱਲ ਵਿਕਦਾ ਹੀ ਨਹੀਂ ਹੈ, ਆਪਣੇ ਹੀ ਅੰਦਰ ਹੈ। ਪਰ ਸਤਿਗੁਰੂ ਦੀ ਗਾਈਡੈਂਸ ਦੇ ਨਾਲ, ਅਸਿਸਟੈਂਸ ਦੇ ਨਾਲ, ਸਤਿਗੁਰੂ ਦੀ ਆਸ਼ੀਰਵਾਦ ਦੇ ਨਾਲ, ਉਸਦੀ ਕਿਰਪਾ ਦੇ ਨਾਲ, ਕਹਿੰਦੇ ਸਤਿਗੁਰੂ ਦਾ ਬਣ ਕੇ, ਸਤਿਗੁਰੂ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਰਸਤਾ ਸਮਝਾਇਆ, ਢੰਗ ਸਮਝਾਇਆ, ਤੇ ਇਹ ਮਾਣਕ, ਇਹ ਜਿਊਲ, ਇਹ ਟ੍ਰੈਜਰ ਕਹਿੰਦੇ ਮੈਂ ਆਪਣੇ ਹਿਰਦੇ ਦੇ ਵਿੱਚੋਂ ਲੱਭ ਲਿਆ। ਕਮਾਲ ਹੈ ਉਹ ਜੀਵਨ, ਧੰਨ ਹੈ ਉਹ ਜੀਵਨ, ਉਸ ਜੀਵਨ ਨੂੰ ਨਮਸਕਾਰ। ਜਿਨ੍ਹਾਂ ਜਿਨ੍ਹਾਂ ਨੇ ਕੁਛ ਪ੍ਰਾਪਤ ਕੀਤਾ ਉਹਨਾਂ ਨੇ ਆਪਣੀ ਬਾਣੀ ਚ ਦੱਸਿਆ, ਗੁਰੂ ਅਰਜਨ ਦੇਵ ਜੀ ਆਖਦੇ ਹਨ ਪਾਇਆ ਲਾਲ ਰਤਨ ਮਨ ਪਾਇਆ, ਆਪਣੇ ਮਨ ਦੇ ਵਿੱਚ ਹੀ ਪਾ ਲਿਆ। ਪਾਇਆ ਲਾਲ ਰਤਨ ਮਨ ਪਾਇਆ, ਪਾਇਆ ਲਾਲ ਰਤਨ ਮਨ ਪਾਇਆ, ਕਹਿੰਦੇ ਮੈਂ ਲਾਲ ਪਾ ਲਿਆ, ਰਤਨ ਪਾ ਲਿਆ। ਸਵਾਮੀ ਭਗਤ ਬਾਣੀ ਦੇ ਵਿੱਚ ਆਖਦੇ ਹਨ, ਸਵਾਮੀ ਰਾਮਾਨੰਦ ਜੀ ਕਹਿੰਦੇ ਹਨ

ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ, ਕਹਿੰਦੇ ਮੈਂ ਬਾਹਰ ਕਿੱਥੇ ਜਾਵਾਂ, ਘਰ ਦੇ ਅੰਦਰ ਹੀ ਕਹਿੰਦੇ ਰੰਗ ਬਣਿਆ ਪਿਆ ਹੈ, ਸਵਾਦ ਬਣਿਆ ਪਿਆ ਹੈ, ਆਨੰਦ ਬਣਿਆ ਪਿਆ ਹੈ, ਟਿਕਾਓ ਬਣਿਆ ਪਿਆ ਹੈ। ਕਤ ਜਾਈਏ ਰੇ ਘਰ ਲਾਗੋ ਰੰਗ। ਸੋ ਗੁਰੂ ਅਰਜਨ ਦੇਵ ਜੀ ਵੀ ਆਖਦੇ ਹਨ, ਪਾਇਆ ਲਾਲ ਰਤਨ ਮਨ ਪਾਇਆ, ਤਨ ਸੀਤਲ ਮਨ ਸੀਤਲ ਥੀਆ, ਸਤਿਗੁਰ ਸ਼ਬਦ ਸਮਾਇਆ, ਤਨ ਵੀ ਸ਼ਾਂਤ ਹੋ ਗਿਆ, ਮਨ ਵੀ ਸ਼ਾਂਤ ਹੋ ਗਿਆ। ਲਾਥੀ ਭੂਖ ਤ੍ਰਿਸ਼ਨ ਸਭ ਲਾਥੀ, ਚਿੰਤਾ ਸਗਲ ਵਿਸਾਰੀ, ਕਰ ਮਸਤਕ ਗੁਰਪੂਰੇ ਧਰਿਓ, ਮਨ ਜੀਤੋ ਜਗ ਸਾਰੀ, ਤ੍ਰਿਪਤ ਅਘਾਏ ਰਹੇ ਰਿਧ ਅੰਤਰ। ਕਹਿੰਦੇ ਤ੍ਰਿਪਤ ਹੋ ਗਏ, ਰੱਜ ਗਏ, ਰਹੇ ਰਿਧ ਅੰਤਰ, ਹਮੇਸ਼ਾ ਅੰਦਰ ਹੀ ਫਿਰ ਹੁਣ ਰਹਿੰਦੇ ਹਾਂ ਕਿਉਂਕਿ ਉਹ ਵਸਤੂ ਅੰਦਰ। ਤ੍ਰਿਪਤ ਅਘਾਏ ਰਹੇ ਰਿਧ ਅੰਤਰ, ਡੋਲਨ ਤੇ ਅਬ ਚੁੱਕੇ, ਹੁਣ ਡੋਲਦੇ ਨਹੀਂ ਹਾਂ ਅਸੀਂ, ਜ਼ਿੰਦਗੀ ਚ ਬਹੁਤ ਡੋਲਦੇ ਹਾਂ, ਬਹੁਤ ਡੋਲਦੇ ਹਾਂ, ਡੋਲੇ ਪਏ ਹਾਂ, ਬਿਲਕੁਲ ਥਿੜਕੇ ਪਏ ਹਾਂ। ਗੁਰੂ ਬਾਬਾ ਜੀ ਆਖਦੇ ਹਨ, ਮੈਂ ਹੁਣ ਜ਼ਿੰਦਗੀ ਚ ਡੋਲਦਾ ਨਹੀਂ, ਕਿਉਂਕਿ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਆਪਣੇ ਆਲੇ ਦੁਆਲੇ ਜਦੋਂ ਦੇਖਦੇ ਹਾਂ, ਹਰ ਸ਼ਖਸ ਡੋਲਿਆ ਪਿਆ ਹੈ, ਹਰ ਸ਼ਖਸ ਡੋਲਦਾ ਹੈ, ਇਨਸਿਕਿਓਰ ਹੈ, ਹਰ ਸ਼ਖਸ ਖਾਲੀ ਹੈ, ਬਿਲਕੁਲ ਖਾਲੀ ਹੈ, ਅੰਦਰ ਕੁਛ ਨਹੀਂ, ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾ। ਅੰਦਰ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਉਸ ਵਸਤੂ ਨੂੰ ਪ੍ਰਾਪਤ ਕਰਕੇ ਉਸ ਦੀ ਤ੍ਰਿਪਤੀ ਦੇ ਨਾਲ ਅੰਦਰ ਰੱਜੇ ਪੁਜੇ ਨਹੀਂ ਹਨ, ਅੰਦਰ ਖਾਲੀ ਹਨ, ਅਤੇ ਅੰਦਰ ਖਾਲੀ ਇੱਕ ਦੂਸਰੇ ਤੋਂ ਕੁਛ ਸਨੈਚ ਕਰਨਾ ਚਾਹੁੰਦੇ ਹਨ, ਪਰ ਜਦ ਸਾਰਿਆਂ ਦੇ ਖਾਲੀ ਹਨ, ਕਿਸ ਤੋਂ ਕੁਛ ਕੀ ਮਿਲ ਸਕਦਾ ਹੈ, ਕਿਵੇਂ ਮਿਲ ਸਕਦਾ ਹੈ। ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ, ਆ ਸ਼ਬਦ ਫਿਰ ਧਿਆਨ ਨਾਲ ਸੁਣੋ, ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਅੰਦਰੋਂ ਉਹ ਵਸਤੂ ਪਾ ਲਈ ਜਿਹੜੀ ਸਾਨੂੰ ਪਾਉਣ ਨੂੰ ਕਿਹਾ ਗਿਆ ਹੈ, ਕਿ ਤੁਸੀਂ ਵੀ ਉਹੀ ਪਾਉਣ ਲਈ ਆਏ ਹੋ, ਪਰ ਸਵਾਲ ਸਾਦੇ ਤੇ ਉਹ ਕਰ ਰਹੇ ਹਨ ਕਿ ਅੰਧਲੇ ਲਫ਼ਜ਼ ਕੌੜਾ ਵਰਤਿਆ ਨਾ, ਕਠਨ ਕਠੋਰ ਲਫ਼ਜ਼ ਵਰਤਿਆ ਨਾ, ਫਿਰ ਮਾਤਾ ਪਿਤਾ ਕਈ ਦਫ਼ਾ ਝਿੜਕੇ ਵੀ ਤੇ ਬੋਲਦੇ ਹੀ ਹਨ, ਜਦ ਬੱਚੇ ਕਿਸੇ ਗੱਲ ਨੂੰ ਮੰਨਣ ਹੀ ਨਾ, ਤੇ ਫਿਰ ਕਈ ਦਫ਼ਾ ਗੁੱਸੇ ਦੇ ਵਿੱਚ ਆ ਕੇ ਵੀ ਬੋਲਦੇ ਹਨ। ਇੱਥੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਆਖਿਆ ਹੈ, ਓਏ ਅੰਨਿਓ, ਤੁਹਾਡੇ ਆਪਣੇ ਹੀ ਅੰਦਰੋਂ ਵਸਤੂ ਹੈ, ਗੁਰੂ ਸਮਝਾਉਣ ਵਾਲਾ ਹੈ, ਉਸ ਤੋਂ ਸਮਝ ਕੇ ਕੋਸ਼ਿਸ਼ ਕਿਉਂ ਨਹੀਂ ਕਰਦੇ ਉਸਨੂੰ ਆਪਣੇ ਅੰਦਰੋਂ ਪਾਉਣ ਦੀ, ਇਤਨਾ ਸੁਣ ਸੁਣਾ ਕੇ ਫਿਰ ਵੀ ਜੇ ਤੁਸੀਂ ਉਸਨੂੰ ਪਾਉਣਾ ਹੀ ਨਹੀਂ ਹੈ, ਤੇ ਫਿਰ ਅੰਨਿਆਂ ਵਾਲੀ ਗੱਲ ਹੋਈ ਕਿ ਨਾ ਹੋਈ। ਇਸ ਕਰਕੇ ਉਹਨੇ ਲਫ਼ਜ਼ ਇੱਥੇ ਅੰਧਲੇ ਵਰਤਿਆ ਹੈ, ਥੋੜੀ ਤਾੜਨਾ ਦਿੱਤੀ। ਅੱਜ ਜਾਣ ਵੇਲੇ ਰਸਤੇ ਚ ਇਸ ਖਿਆਲ ਦੇ ਨਾਲ ਜਾਇਓ ਕਿ ਗੁਰੂ ਬਾਬੇ ਦੀ ਥੋੜੀ ਜਿਹੀ ਝਿੜਕ ਵੀ ਸੁਣ ਕੇ ਆਏ, ਕਿ ਉੱਦਾਂ ਸਾਨੂੰ ਕੋਈ ਸੜਕ ਤੇ ਤੁਰੇ ਜਾਂਦੇ ਹਾਂ, ਅੰਨਾ ਕਹੇ ਤਾਂ ਅਸੀਂ ਸ਼ਾਇਦ ਅਗਲੇ ਦੇ ਗਲ ਪੈ ਜਾਵਾਂਗੇ, ਕੁੱਟਣਾ ਸ਼ੁਰੂ ਕਰ ਦਿਆਂਗੇ, ਕਿਸੇ ਦੀ ਮਜਾਲ ਕੀ ਹੈ, ਸਾਨੂੰ ਕੋਈ ਅੰਨਾ ਕਹਿ ਦੇ, ਕਹਿ ਸਕਦਾ ਕੋਈ ਸਾਨੂੰ ਐਡਰੈਸ ਕਰੇ ਤੇ ਕਹੇ ਅੰਨੇ ਹੋ ਕਿੱਧਰ ਜਾ ਰਹੇ ਹੋ, ਫਿਰ ਦੇਖੋ ਕੀ ਬਣਦਾ ਹੈ, ਫਿਰ ਦੇਖੋ ਕੀ ਬਣਦਾ ਹੈ। ਪਰ ਇੱਥੇ ਗੁਰੂ ਪਿਤਾ ਹੈ, ਗੁਰੂ ਮਾਤਾ ਹੈ, ਗੁਰੂ ਪਰਮੇਸ਼ਵਰ ਹੈ, ਔਰ ਅਸੀਂ ਆਨੇ ਹਾਂ, ਔਰ ਉਹ ਦੇਖਦੇ ਹਨ ਕਿ ਜੋ ਇਹ ਪਾਉਣ ਆਏ ਹਨ, ਸਮਾਂ ਘਟਦਾ ਜਾ ਰਿਹਾ ਹੈ, ਇਹ ਉਸਨੂੰ ਪਾ ਨਹੀਂ ਰਹੇ, ਉਸ ਵੱਲ ਧਿਆਨ ਨਹੀਂ ਦੇ ਰਹੇ, ਸਾਰੀ ਦੀ ਸਾਰੀ ਸੋਸਾਇਟੀ ਜੋ ਹੈ ਉਹ ਭਟਕੀ ਪਈ ਹੈ, ਇਹ ਗੁਰੂ ਬਾਬੇ ਦੇ ਚਰਨਾਂ ਦੇ ਵਿੱਚ ਵੀ ਆ ਜਾਂਦੇ ਹਨ, ਫਿਰ ਵੀ ਕੁਛ ਨਹੀਂ ਪਾ ਕੇ ਜਾਂਦੇ, ਨਾ ਸੁਣ ਕੇ ਜਾਂਦੇ ਹਨ, ਨਾ ਸਮਝ ਕੇ ਜਾਂਦੇ ਹਨ, ਤਾਂ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਕਹਿਣਾ ਪੈਂਦਾ, ਅੰਧਲੇ ਪਾਇਆ ਕੀ, ਅੰਧਲੇ ਕਿਆ ਪਾਇਆ ਜਗਾ ਹੈ, ਤੂੰ ਕੁਛ ਪਾਉਣ ਆਇਆ ਸੀ ਜਗਤ ਦੇ ਵਿੱਚ, ਉਹ ਵਸਤੂ ਤੇਰੇ ਆਪਣੇ ਅੰਦਰ ਹੀ ਸੀ, ਤੂੰ ਪਾਈ ਕਿਉਂ ਨਹੀਂ ਹੈ, ਜੇ ਤੂੰ ਉਹ ਨਹੀਂ ਪਾਈ ਤਾਂ ਫਿਰ ਅੰਨਾ ਨਾ ਆਖਣ ਤੇ ਹੋਰ ਕੀ ਆਖਣ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਈ ਦਫ਼ਾ ਤਾੜਨਾ ਦੇ ਵਿੱਚ ਆ ਕੇ ਜਦੋਂ ਉਹਨਾਂ ਨੂੰ ਆਪਣੇ ਇਹਨਾਂ ਜਗਤ ਦੇ ਜੀਵਾਂ ਨੂੰ ਜੋ ਬੱਚਿਆਂ ਦੇ ਸਮਾਨ ਹਨ ਜਦੋਂ ਦੁੱਖ ਆਉਂਦਾ ਹੋਏਗਾ, ਤਾਂ ਕਈ ਦਫ਼ਾ ਉਹਨਾਂ ਨੇ ਇਹ ਵੀ ਆਖਿਆ ਕਿ ਇਹ ਅਕਲ ਦੇ ਅੰਨੇ ਹਨ। ਅਕਲ ਦੇ ਅੰਨੇ ਇਸ ਕਰਕੇ ਹੈ ਕਿਉਂਕਿ ਇਹਨਾਂ ਦੇ ਵਾਸਤੇ ਗਿਆਨ ਮੌਜੂਦ ਹੈ, ਅਵੇਲੇਬਲ ਹੈ। ਹੁਣ ਇਹ ਗੱਲ ਪਸ਼ੂ ਨੂੰ ਤਾਂ ਨਹੀਂ ਨਾ ਕਹੀ ਜਾ ਸਕਦੀ, ਮਹਾਰਾਜ ਨੇ ਪਸ਼ੂ ਨੂੰ ਕਦੇ ਅਕਲ ਦਾ ਅੰਨਾ ਨਹੀਂ ਆਖਿਆ। ਸਾਰੀ ਬਾਣੀ ਦੇ ਵਿੱਚ ਮੈਨੂੰ ਅੱਜ ਤੱਕ ਕਿਤੇ ਮਹਾਰਾਜ ਨੇ ਜਦੋਂ ਵੀ ਐਡਰੈਸ ਕੀਤਾ ਹੈ, ਪਸ਼ੂ ਨੂੰ ਮਾੜਾ ਨਹੀਂ ਆਖਿਆ, ਨਿੰਦਿਆ ਨਹੀਂ ਹੈ, ਉਸਨੂੰ ਅਕਲੋਂ ਅੰਨਾ ਨਹੀਂ ਆਖਿਆ, ਪਰ ਮਹਾਰਾਜ ਨੇ ਇਨਸਾਨ ਨੂੰ ਅਕਲ ਦਾ ਅੰਨਾ ਵੀ ਆਖਿਆ, ਅਕਲ ਦਾ ਅੰਨਾ।
ਤੇ ਬਾਬਾ ਜੀ ਨੇ ਆਖਿਆ ਕਹਿੰਦੇ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀਏ, ਕਹਿੰਦੇ ਇਹ ਅੰਨੇ ਹਨ ਅਕਲੋਂ ਵੀ ਅੰਨੇ ਹਨ, ਦੱਸੋ ਹੁਣ ਇਹਨਾਂ ਨੂੰ ਮੈਂ ਕੀ ਆਖਾਂ ਤੇ ਕੀ ਨਾ ਆਖਾਂ। ਗੁਰੂ ਨਾਨਕ ਦੇਵ ਜੀ ਆਖਦੇ ਹਨ ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀਏ, ਬਿਨ ਗੁਰ ਪੰਥ ਨਾ ਸੂਝੀ ਕਿਤ ਬਿਦ ਨਿਰਬਹੀਏ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣ। ਜਿਹੜੀ ਚੀਜ਼ ਖੋਟੀ ਹੈ ਉਸਨੂੰ ਖਰੀ ਕਹੀ ਜਾਂਦਾ ਹੈ, ਖਰੇ ਸਾਰ ਨਾ ਜਾਣ। ਅੰਧੇ ਕਾ ਨਾਉ ਪਾਰਖੂ, ਜਿਹੜਾ ਦੁਨੀਆਂ ਦੇ ਵਿੱਚ ਬਿਲਕੁਲ ਅੰਨਾ ਇਨਸਾਨ ਹੈ, ਦੁਨੀਆਂ ਸਮਝੀ ਬੜਾ ਸਿਆਣਾ ਇਨਸਾਨ ਹੈ, ਬਹੁਤ ਇੰਟੈਲੀਜੈਂਟ ਇਨਸਾਨ ਹੈ, ਬੜਾ ਪਾਰਖੂ ਬੰਦਾ ਹੈ। ਕਲੀ ਕਾਲ ਉਡਾਣੇ, ਸੁੱਤੇ ਕੋ ਜਾਗਤ ਕਹੇ, ਜਿਹੜੇ ਬਿਲਕੁਲ ਸੁੱਤੇ ਪਏ ਹਨ, ਪਤਾ ਹੀ ਨਹੀਂ ਉਹਨਾਂ ਨੂੰ ਕੁਛ ਲੱਗਦਾ ਹੈ, ਉਹਨਾਂ ਨੂੰ ਅਸੀਂ ਸਮਝਦੇ ਜਾਗਦੇ ਹਨ, ਬੜੇ ਚਤਰ ਹਨ, ਤੁਰੇ ਫਿਰਦੇ ਹਨ। ਜਾਗਤ ਕੋ ਸੂਤਾ, ਜੀਵਤ ਕੋ ਮੂਹਾ ਕਹੇ, ਆਤਮਕ ਤੌਰ ਤੇ ਜਿਹੜੇ ਬਿਲਕੁਲ ਮਰੇ ਪਏ ਹਨ ਉਹਨਾਂ ਨੂੰ ਅਸੀਂ ਜੀਵਤ ਕੋ ਮੂਹਾ ਕਹੇ, ਮੂਹੇ ਨਹੀਂ ਰੋਤਾ, ਕਹਿੰਦੇ ਜਿਹੜੇ ਆਤਮਕ ਤੌਰ ਤੇ ਜ਼ਿੰਦਾ ਹਨ ਉਹਨਾਂ ਨੂੰ ਇਹ ਮਰੇ ਹੋਏ ਸਮਝੇ ਹਨ, ਅਤੇ ਜਿਹੜੇ ਬਿਲਕੁਲ ਮਰੇ ਪਏ ਹਨ ਉਹਨਾਂ ਨੂੰ ਇਹ ਜੀਂਦੇ ਸਮਝਦੇ ਹਨ। ਸਾਰੀ ਦੀ ਸਾਰੀ ਜਾਣੀ ਗੱਲ ਪੁੱਠੀ ਸਮਝੀ ਬੈਠੇ ਹਨ, ਅਕਲੋਂ ਅੰਨੇ ਹੋਏ ਜਾਂ ਨਾ ਹੋਏ, ਅੰਧੇ ਅਕਲੀ ਬਾਹਰੇ ਕਿਆ ਤਿੰਨ ਸਿਉਂ ਕਹੀਏ। ਕਈ ਵਾਰੀ ਬਾਬਾ ਜੀ ਵੀ ਇਸ ਤਰ੍ਹਾਂ ਦਾ ਐਕਸਪ੍ਰੈਸ਼ਨ ਬਾਣੀ ਦਿੰਦੇ ਹਨ ਕਿ ਮੈਂ ਦੱਸੋ ਕੀ ਕਹਾਂ, ਇਹਨਾਂ ਨੂੰ ਸਮਝਦੇ ਹੀ ਨਹੀਂ ਹਨ। ਤੇ ਇੱਥੇ ਆਖਦੇ ਹਨ, ਕਹਿੰਦੇ ਹਨ

ਦਰਦਾਂ ਸਾਰੀਆਂ ਥੋੜਾ ਸਾਰੀਆਂ ਤਕਲੀਫਾਂ ਕਹਿੰਦੇ ਉਸ ਵਸਤੂ ਨੂੰ ਪ੍ਰਾਪਤ ਕਰਨ ਦੇ ਨਾਲ ਸਮਾਪਤ ਹੋ ਸਕਦੀਆਂ ਹਨ। ਅਗਰ ਤੂੰ ਉਸ ਨੂੰ ਨਹੀਂ ਪਾਇਆ ਤੇ ਫਿਰ ਹਾਲੇ ਤੱਕ ਤੂੰ ਕੀ ਕਰ ਰਿਹਾ ਹੈ? ਫਿਰ ਕਹਿੰਦੇ ਹਨ ਤੂੰ ਕੀ ਪਾਇਆ ਹੈ ਇਸ ਜਗਤ ਦੇ ਵਿੱਚ ਆ ਕੇ? ਅੰਦਲੇ ਕਿਆ ਪਾਇਆ ਜਗ ਆਏ, ਸਮਾਂ ਵੀ ਸਮਾਪਤ ਹੈ। ਪ੍ਰੇਮ ਨਾਲ ਸਾਰੇ ਗਾਓ ਅਤੇ ਹੁਣ ਇਸ ਵਿਚਾਰ ਦਾ ਜੋ ਕੰਡਾ ਚੁੱਭਣਾ ਚਾਹੀਦਾ ਹੈ, ਜੇ ਨਹੀਂ ਚੁੱਭਦਾ, ਇਹ ਸਾਨੂੰ ਨਹੀਂ ਸਾਡੇ ਅੰਦਰ ਕੋਈ ਟਰਮੋਇਲ ਲਿਆਉਂਦੀ, ਸਾਡੇ ਅੰਦਰ ਨਹੀਂ ਸੋਚ ਵਿਚਾਰ ਪੈਦਾ ਕਰਦੀ, ਫਿਰ ਇਸ ਦਾ ਅਰਥ ਇਹ ਹੈ ਕਿ ਅਸੀਂ ਕਿਸੇ ਨਾ ਕਿਸੇ ਨਸ਼ੇ ਦੇ ਅਧੀਨ ਹਾਂ ਕਿ ਸੁਣ ਕੇ ਵੀ ਸਾਡੇ ਉੱਤੇ ਅਸਰ ਨਹੀਂ ਹੁੰਦਾ। ਪਿਆਰ ਨਾਲ

ਨਾਨਕ ਸੱਚੇ ਪਾਤਸ਼ਾਹ ਇੱਕ ਜੰਗਲ ਵਿੱਚੋਂ ਵਿਚਰ ਰਹੇ ਹਨ। ਅਕਾਲ ਪੁਰਖ ਦੀ ਕੁਦਰਤ ਨੂੰ ਤੱਕਦਿਆਂ ਸਾਹਿਬ ਜੀ ਮਰਦਾਨੇ ਨੂੰ ਪੁੱਛਣ ਲੱਗੇ, ਮਰਦਾਨਿਆਂ ਮੌਤ ਨੂੰ ਕਿਤਨੀ ਕੁ ਨੇੜੇ ਸਮਝਦਾ ਹੈ। ਮਰਦਾਨੇ ਨੇ ਆਖਿਆ, ਗਰੀਬ ਨਿਵਾਜ ਸੱਚੇ ਪਾਤਸ਼ਾਹ, ਅਸੀਂ ਅਲਪਗ ਜੀਵ ਹਾਂ, ਆਪ

ਦੋ ਸੋਨੇ ਦੇ ਪੈਸੇ ਦਿੱਤੇ ਆਖਿਆ ਜਾ ਇੱਕ ਪੈਸੇ ਦਾ ਝੂਠ ਲੈ ਕੇ ਆ ਇੱਕ ਪੈਸੇ ਦਾ ਸੱਚ ਲੈ ਕੇ ਆ ਮਰਦਾਨਾ ਬਾਜ਼ਾਰ ਵਿੱਚ ਪੁੱਛਦਾ ਫਿਰਦਾ ਹੈ ਭਾਈ ਇੱਕ ਪੈਸੇ ਦਾ ਸੱਚ ਚਾਹੀਦਾ ਤੇ ਇੱਕ ਪੈਸੇ ਦਾ ਝੂਠ ਚਾਹੀਦਾ ਕਈ ਅਨਭੋਲ ਮਨੁੱਖ ਅਗਿਆਨੀ ਪੁਰਸ਼ ਮਾਹੌਲ ਵੀ ਕਰਦੇ ਹਨ ਭਾਈ ਐਸੀ ਵਸਤੂ ਕਦੀ ਬਾਜ਼ਾਰਾਂ ਵਿੱਚ ਵਿਕੀਆਂ ਤੇ ਫਿਰ ਇਹ ਹੈ ਹੀ ਕੀ ਝੂਠ ਕੀ ਹੈ ਤੇ ਸੱਚ ਕੀ ਹੈ ਇਹ ਕੌਣ ਦੱਸ ਸਕਦਾ ਤਾਂ ਇੱਕ ਜਿਸ ਮਨੁੱਖ ਦੇ ਪੂਰਵਲੇ ਕਰਮ ਭਗਤੀ ਭਾਵ ਨਾਲ ਭਰਪੂਰ ਸਨ ਇਸ ਦਾ ਨਾਮ ਸੀ ਮੂਲ ਚੰਦ ਉਹਦੇ ਪਾਸ ਜਦੋਂ ਮਰਦਾਨਾ ਗਿਆ ਆਖਿਆ ਕੀ ਚਾਹੀਦਾ ਤਾਂ ਮਰਦਾਨੇ ਆਖਿਆ ਬਈ ਇੱਕ ਪੈਸੇ ਦਾ ਸੱਚ ਚਾਹੀਦਾ ਇੱਕ ਪੈਸੇ ਦਾ ਝੂਠ ਚਾਹੀਦਾ ਤਾਂ ਮੂਲ ਚੰਦ ਨੇ ਇੱਕ ਕਾਗਜ਼ ਤੇ ਲਿਖ ਦਿੱਤਾ ਮਰਨਾ ਸੱਚ ਹੈ ਔਰ ਇੱਕ ਕਾਗਜ਼ ਤੇ ਲਿਖ ਦਿੱਤਾ ਜਿਉਣਾ ਝੂਠ ਹੈ ਜੇ ਕੋਈ ਕਹਿੰਦਾ ਮੈਂ ਸਦਾ ਰਹੀ ਸੰਸਾਰ ਵਿੱਚ ਰਹਿਣਾ ਇਹਦੇ ਵਰਗਾ ਝੂਠ ਨਹੀਂ ਤੇ ਜੇ ਕੋਈ ਕਹਿੰਦਾ ਭਾਈ ਇਹ ਪਤਾ ਨਹੀਂ ਕਿਸ ਵੇਲੇ ਅਕਾਲ ਪੁਰਖ ਦਾ ਸੱਦਾ ਆ ਜਾਵੇ ਹਮ ਆਦਮੀ ਹਾਂ ਇੱਕ ਦਮੀ ਤੇ ਜਾਣਾ ਪਵੇਗਾ ਇਹ ਸਰੀਰ ਤਾਂ ਮਿੱਥਿਆ ਹੈ ਇਹ ਤਾਂ ਇੱਕ ਦਿਨ ਮਿੱਟੀ ਦੀ ਢੇਰੀ ਹੋਣਾ ਹੀ ਹੈ ਜੇ ਕੋਈ ਕਹਿੰਦਾ ਬਈ ਇਹ ਸਰੀਰ ਮਿੱਟੀ ਦੀ ਢੇਰੀ ਹੋਣਾ ਹੈ ਇਹਦੇ ਵਰਗਾ ਕੋਈ ਸੱਚ ਨਹੀਂ ਉਹ ਜਿਉਣਾ ਝੂਠ ਹੈ ਮਰਨਾ ਸੱਚ ਹੈ ਇਸੇ ਲਈ ਹਜ਼ੂਰ ਕਹਿੰਦੇ ਹਨ ਨਾ ਭਾਈ ਇਹ ਮਨੁੱਖਾ ਜਨਮ ਜਪ ਜਪ ਕੇ ਸਫਲ ਕਰ ਲੋ ਪਤਾ ਨਹੀਂ ਦਰਗਾਹ ਤੋਂ ਕਦੋਂ ਸਦਾ

ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ। ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ। ਅੰਧੇ ਜੀਵਣਾ ਵਿਚਾਰ, ਐ ਅੰਧੇ ਅਗਿਆਨੀ ਮਨੁੱਖ, ਆਪਣਾ ਜੀਵਨ ਵਿਚਾਰ ਤਾਂ ਸਹੀ, ਕਿਤਨੇ ਕੁ ਦਿਨ ਤੂੰ ਰਹਿ ਜਾਏਗਾ। ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ, ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ। ਜੇ ਤੇਰੇ ਪਾਸ ਕੋਈ ਸੁੱਖ, ਕੋਈ ਚਾਰ ਕੌਡੀਆਂ, ਕੋਈ ਮਹਿਲ ਮਾਰੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਗਾ? ਤੈਨੂੰ ਤਾਂ ਜਾਣਾ ਹੀ ਪੈਣਾ। ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪ

ਸੱਚੇ ਪਾਤਸ਼ਾਹ ਸੰਸਾਰ ਨੂੰ ਤਰਦੇ ਹੋਏ ਇੱਕ ਰਮਨੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ

ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਮੇਰਾ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ। ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੇ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ ਬਖਸ਼

ಧರ್ಮ ದೇವ್ ದಾಗ್ ದಾಗಡ್ದಿ.

ਗਗੜਦੀ ਧਿਮ ਧੀ ਤਾਂ ਗਗੜਦੀ ਧਿਮ ਤਿਰਨਾ ਗਗੜਦੀ ਧਰਮ ਧੀ ਤਾਂ ਗਗੜਦੀ ਧਿਮ ਤਿਰਨਾ ਗਗੜਦੀ ਧਰਮ ਧੀ ਤਾਂ ਗਗੜਦੀ ਧਿਮ ਤਿਰਨਾ ਤਾਗੜ ਦੀ ਧਰਮ ਦ੍ਰਿਗ ਤਾਂ ਤਾਗੜ ਦੀ ਦੇਮ ਦਿਰਨਾ ਤਾਗੜ ਦਾ ਨੀਦਾ।

0: 你干嘛吧？
1: ਨਾਗਰਦੀ ਬਿਕਤੇ ਵਾਂਗ ਨਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਲਈ ਗਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਲਈ ਗਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕਦਰ ਦਾਨੀ ਦਾਨੀ ਗੁੰਦਾਨੀ ਦਲ ਤੁਮ ਜਰਨਾ ਜਰਨਾ ਜਰਨਾ ਕਦਰ ਦਾਨੀ ਦਾਨੀ।

سکھ نے سرکار سارے کرماں دا کرنا ہے اور اپنے گرو پتا تو علاوہ پربھاوت نہیں ہونا ਸਾਡੀ ਸ਼ਰਧਾ ਇਹਨਾਂ ਪੰਕਤੀਆਂ ਦੇ ਮੁਤਾਬਕ ਹੋਵੇ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ

ਜੋਤਸ਼ੀਆਂ ਦੀਆਂ ਡਾਕਟਰਾਂ ਦੀਆਂ ਬਾਹਾਂ ਖੜੀਆਂ ਹੋਈਆਂ ਸੀਗੀਆਂ, ਜਿਹਦਾ ਗੁਰੂ ਨਾਲ ਪਿਆਰ ਹੋਵੇ ਉਹਦੇ ਸੰਬੰਧ ਵਿੱਚ ਕੋਈ ਮਸਲਾ ਸਾਹਮਣੇ ਆ ਜਾਵੇ, ਤੁਹਾਡੇ ਅੰਮ੍ਰਿਤਸਰ ਦਾ ਹੀ ਚਾਂਸ ਸੀ, ਕਿਸੇ ਜੋਤਸ਼ੀ ਨੇ ਆਖਿਆ ਸੀ ਇੱਕ ਪਰਿਵਾਰ ਨੂੰ ਕੋਈ ਲੈ ਗਿਆ ਬਦੋ ਬਦੀ, ਸਵਾਦ ਵੀ ਬੜਾ ਆਉਂਦਾ, ਦੱਸੋ ਜੀ ਕੀ ਆਉਣਾ, ਦੱਸੋ ਅੱਗੋਂ ਕੀ ਬੀਤਣਾ, ਸਵਾਦ ਬੜਾ ਆਉਂਦਾ। ਉਸ ਜੋਤਸ਼ੀ ਨੇ ਦੱਸਿਆ ਸੀ ਕੋਈ ਉਹਨਾਂ ਦੀ ਬੱਚੀ ਬਾਰੇ ਵੀ, ਜੇ ਇਹਦਾ 2 ਸਾਲ ਦੇ ਵਿੱਚ ਰਿਸ਼ਤੇ ਦੀ ਗੱਲ ਵੀ ਚਲਾਓਗੇ ਟੁੱਟ ਜਾਏਗੀ, 6 ਸਾਲ ਤੱਕ ਇਹਦਾ ਕਿਤੇ ਵਿਆਹ ਵੀ ਕਰੋਗੇ ਵਿਆਹ ਵੀ ਟੁੱਟ ਸਕਦਾ। ਪੁੱਛਿਆ ਕਾਰਨ ਕੀ, ਕਹਿੰਦੇ 6 ਸਾਲ ਤੱਕ ਗ੍ਰਹਿ ਮਾੜੇ ਨੇ। ਸੋਚਿਓ ਵੀ ਇੱਕ ਗੱਲ ਕਰ ਰਿਹਾ ਵੀ ਜੇ ਪੂਰਾ ਮਿਲ ਜੇ, ਉਸ ਪਰਿਵਾਰ ਨੇ ਇੱਕ ਸਤਪੁਰਸ਼ ਦੀ ਸ਼ਰਣ 101 ਪਾਠ ਚੁਪਈ ਸਾਹਿਬ ਦੇ ਰੋਜ਼ ਸ਼ੁਰੂ ਕਰਤੇ, ਬਾਬਾ ਦੀਪ ਸਿੰਘ ਦੇ ਦਰ ਤੇ ਬਹਿ ਕੇ ਅੱਜ ਉਸ ਲੜਕੀ ਦੇ ਬੇਟਾ ਵੀ ਏ ਇੱਕ ਬੇਟੀ ਵੀ ਏ। ਉਸ ਜੋਤਸ਼ੀ ਨੂੰ ਜਦੋਂ ਪੁੱਛਦੇ ਵੀ ਤੂੰ ਕਹਿੰਦਾ 6 ਸਾਲ ਰਿਸ਼ਤਾ ਕਰੋ ਟੁੱਟ ਜੂ, ਕਿਤੇ ਵਿਆਹ ਹੋ ਗਿਆ ਉਹ ਵੀ ਟੁੱਟ ਜੂ, ਇਹ ਖੁਸ਼ਹਾਲ ਵੀ ਨੇ ਲੜਕੀ ਵੀ ਏ ਲੜਕਾ, ਸਾਲ 2 ਸਾਲ ਵਿਆਹ ਹੋ ਗਿਆ। ਉਹ ਕਹਿੰਦਾ ਗ੍ਰਹਿ ਤੇ ਇਹੋ ਬੋਲਦੇ, ਪਰ ਕੀ ਜਾਣੇ ਜਿੱਥੇ ਕੋਈ ਪੂਰਾ ਮਿਲ ਗਿਆ ਉੱਥੇ ਤੇ ਰੰਗਿਆ ਹੋਇਆ ਸਿੱਖ ਗ੍ਰਹਿਵਾਂ ਨੂੰ ਪੈਰਾਂ ਥੱਲੇ ਕੁਚਲ ਕੇ ਲੰਘ ਜਾਂਦਾ। ਦੇਹਰਾਦੂਨ ਵਚਨ ਕੀਤੇ ਸੀ ਬਾਬਾ ਈਸ਼ਵਰ ਸਿੰਘ ਜੀ ਨੇ, ਕਿਤਾਬ ਚ ਪੜ੍ਹ ਲਿਆ, ਟੇਪਾਂ ਦਾ ਹੂ ਬਹੂ ਤਾਰਾ ਕੀਤਾ ਕੁਝ ਗੁਰੂਆਂ ਨੇ। ਉਦੋਂ ਵੀ ਕਿਸੇ ਨੇ ਆਖਿਆ ਜੀ ਗ੍ਰਹਿ ਇਸ ਤਰ੍ਹਾਂ ਦੇ ਚੱਲ ਰਹੇ ਨੇ ਸਾਡੇ ਘਰ ਦੇ, ਸਾਨੂੰ ਕਿਸੇ ਦੱਸਿਆ ਬਾਬਾ ਜੀ ਦੇ ਕੋਲ ਕੋਈ ਭਾਰਾ ਜਿਹਾ ਸਰੀਰ ਬੈਠਾ ਸੀ ਉਸ ਵੇਲੇ, ਉਹਨੂੰ ਕਹਿਣ ਲੱਗੇ ਫਲਾਣਾ ਸਿਆ ਉਹ ਤੂੰ ਐਡਾ ਭਾਰਾ ਹੈ, ਆ ਪਰਿਵਾਰ ਕਹਿੰਦਾ ਸਾਡੇ ਦੇ ਗ੍ਰਹਿ ਮਾੜੇ ਆ ਰਹੇ, ਸਾਨੂੰ ਕਿਸੇ ਕਿਹਾ ਓਏ ਕੁਚਲ ਕੇ ਰੱਖਦੇ, ਨਾ ਤੇ ਕਿਸੇ ਦਾ ਲੈ ਕੇ ਗੱਲ ਕਰਨੀ ਹੁੰਦੀ ਤੇ ਬਚਨ ਦੇ ਜਾਣਾ ਹੁੰਦਾ ਮਹਾਂਪੁਰਸ਼। ਫਿਰ ਉਹਨਾਂ ਨੇ 10 ਮਿੰਟ ਲਾਏ ਸਟੇਜ ਤੇ, ਜਿੱਥੇ ਬਾਣੀ ਏ ਜਿੱਥੇ ਭਾਈ ਗੁਰੂ ਨਾਲ ਪਿਆਰ ਹੋ ਗਿਆ, ਅੰਮ੍ਰਿਤ ਵੇਲੇ ਨਾਲ ਪਿਆਰ ਹੋ ਗਿਆ, ਰੰਗਿਆ ਹੋਇਆ ਸਿੱਖ ਇਹਨਾਂ ਗ੍ਰਹਿਵਾਂ ਨੂੰ ਕੁਚਲ ਕੇ ਲੰਘ ਜਾਂਦਾ। ਇਸ ਲਈ ਮਾਣ ਕਰਿਆ ਕਰੋ ਪਿਆਰੇ, ਉਹ ਜਿਨ੍ਹਾਂ ਦਾ ਪਿਆਰ ਪੈ ਗਿਆ ਗੁਰੂ ਨਾਨਕ ਦੇ ਘਰ ਨਾਲ, ਜਿਨ੍ਹਾਂ ਦਾ ਪਿਆਰ ਪੈ ਗਿਆ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਨਾਲ, ਗੁਰਬਾਣੀ ਦੇ ਨਾਲ। ਆਓ ਇੱਕ ਵਾਰੀ ਪਿਆਰ ਨਾਲ ਪੜੀਏ, ਉਹ ਮਨਾ ਤੂੰ ਕਿਉਂ ਕਦੀ ਡੱਕੇ ਡੋਲੇ ਖਾਨਾ, ਤੂੰ ਉਹਦੇ ਚਰਨ ਫੜੇ ਨੇ ਜਿਹਦੇ ਚਰਨਾਂ ਵਿੱਚ ਸਭ ਗ੍ਰਹਿ ਸਭ ਚੀਜ਼ਾਂ ਨੇ। ਫਿਰ ਆਪਾਂ ਜਿਹੜਾ ਪ੍ਰਕਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦਾ ਸ਼ੁਰੂ ਕੀਤਾ, 6 ਵਿਸ਼ੇਸ਼ਤਾਈਆਂ ਉਹ ਮਹਾਰਾਜ ਜੀ ਸੇਵਾ ਲੈਣ, 15 ਮਿੰਟ ਚ ਸਮਾਪਤੀ ਹੈ, ਇਸੇ ਤਰ੍ਹਾਂ ਵਿਰਾਜਮਾਨ ਰਹਿਣ ਦੀ ਕਿਰਪਾ।

एक प्रकरण चल रहा है यो 2004 विच श्री गुरु ग्रंथ साहिब जी दा 400 साल प्रकाश दिवस आ रहा है उनु समर्पित 6 विशेषताएं गुरु ग्रंथ साहिब जी दियां पर एंड नहीं समुद्र दे किनारे कन्नां दी है कोई होर चुभी मारे होर कढे पहली विशेषताई जिन्ने अवतार धरती ते आए गए गुरु नानक गया नहीं दसवें जामे तो बाद शब्द रूप विच सदा लई धरती ते टिक गए दुनिया दे बेड़े बन्ने लाण दे लई ਇਹ ਸਟੇਜ ਤੋਂ ਵਿਸ਼ਵਾਸ ਨਾਲ ਕਹਿ ਸਕਦਾ ਦਾਸ ਇਸ ਗੁਰਬਾਣੀ ਦੇ ਸਦਕਾ ਪਤਾ ਨਹੀਂ ਕਿੰਨੇ ਕੁ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚੇ ਇਸ ਗੁਰਬਾਣੀ ਦਾ ਸਦਕਾ ਪਤਾ ਨਹੀਂ ਕਿੰਨਿਆਂ ਦਾ ਦਸਮ ਦੁਆਰ ਖੁੱਲਿਆ ਹੈ ਗੁਰੂ ਨਾਨਕ ਦਸਵੇਂ ਜਾਮੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦੁਨੀਆਂ ਦੇ ਵਿਹੜੇ ਬੰਨੇ ਲਾਉਣ ਲਈ ਧਰਤੀ ਤੇ ਸ਼ਬਦ ਰੂਪ ਵਿੱਚ ਸਦਾ ਲਈ ਟਿਕ ਗਏ ਗੱਜ ਕੇ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਨਾਲ ਗੱਲਾਂ ਕਰਾਉਂਦੀ ਗੱਲਾਂ ਕਰਾਉਂਦੀ ਜਰਾ ਜਾ ਮਹਾਰਾਜ ਦਾ ਸ਼ਬਦ ਕੋਈ ਵੀ ਲੈ ਕੇ ਇੰਜ ਪੜ੍ਹੀਏ ਔਖੀ ਘੜੀ ਨਾ ਦੇਖਣ ਨਹੀਂ ਤੁਹਾਨੂੰ ਮਹਿਸੂਸ ਹੋਏਗਾ ਮੈਂ ਗੱਲਾਂ ਕਰਦਾ ਬਾਬਾ ਜੀ ਨਾ ਦੇਖਣ

ਜਦ ਵੀ ਦੋਨੋਂ ਜਣੇ ਇਕੱਠੇ ਹੁੰਦੇ ਸੁਜਾਨ।

ਇਸ ਕਾਰਨ ਨੂੰ ਕੀ ਕਰੀਏ ਕਾਰਨ ਨੂੰ ਅੱਗ ਲਈਏ ਜਿੱਥੇ ਦੋ ਮਿੰਟ ਚੈਨ ਦੇ ਘਰ ਵਿੱਚ ਸੁੱਖ ਦਾ ਸਮਾਨ ਤੇ ਹੈ ਧਨ ਦੌਲਤ ਵੀ ਹੈ ਪਰ ਫਿਰ ਵੀ ਘਰ ਵਿੱਚ ਸੁੱਖ ਹੋਵੇ ਕਿਉਂ ਇੱਕ ਦੂਸਰੇ ਦਾ ਕਿਹਾ ਕੋਈ ਮੰਨ ਕੇ ਰਾਜੀ

ਤੇ ਮੇਰੇ ਕੋਲ ਖਾਣ ਨੂੰ ਕੁਝ ਨਹੀਂ ਮੈਂ ਤਾਂ ਦੁਖੀ ਆਪੋ ਸਦਰਾਮ ਸਿਖਾਈ ਤੋਂ ਪੈਣਾ ਸਾ ਸੀ ਜਿਹਦੇ ਕੋਲ ਬਹੁਤ ਕੁਛ ਹੈ ਉਹਦੇ ਮਨ ਨੂੰ

Aşağı doğru yaz. Doğdu mu mutfağa ya? Garımı doğdu bir ayağa.

ਜੰਗਲ ਵਿੱਚੋਂ ਜੜੀਆਂ ਬੂਟੀਆਂ ਲਿਆ ਕੇ ਦਵਾਈ ਬਣਾ ਕੇ ਤੁਹਾਡੀ ਸੇਵਾ ਕਰਾਂ। ਉਹ ਪਿੰਡ ਦੇ ਲੋਕ ਖੜੇ ਹੋ ਤੀਹ ਹਨ।

ਆਨੰਦਪੁਰ ਸਾਹਿਬ ਨੂੰ ਬੈਠਿਆ ਪਰ ਸਾਡੇ ਗਰੀਬ ਲੋਕਾਂ ਦੀ ਕਿਵੇਂ ਸਾਲ ਲਈ ਗਏ ਸਾਡੇ ਪਿੰਡ ਕੋਈ ਵੈਰ ਲੱਗੇ ਨੇ ਆਪੇ ਵੇਹ ਕਰਕੇ ਵੈਰ ਨੂੰ ਭੇਜ ਦਿੱਤਾ ਚੋਰੀ ਬਣਾ ਦਿੱਤੀ ਸੁਜਾਨ ਚ ਜਿਹੜੀਆਂ ਬੋਟੀਆਂ ਲਿਆ

ਔਰ ਜਿਹੜਾ ਸਮਾਂ ਵਿਹਲਾ ਬਚਦਾ ਪਾਣੀ ਦੇ ਘੜੇ ਰੱਖੇ ਜਿਹੜੀਆਂ ਸੰਗਤਾਂ ਆਨੰਦਪੁਰ ਸਾਹਿਬ ਜਾਂਦੀਆਂ ਠੰਡਾ ਜਲ ਵੀ ਛਕਾਉਂਦਾ ਹੈ ਤੇ ਜੋ ਕੋਈ

ਇੱਕ ਦੂਸਰੇ ਨੂੰ ਮਾੜਾ ਵੀ ਕਹਿ ਤੇ ਸੱਸ ਜਿਵੇਂ ਚੰਗਾ ਪਾਣੀ ਪਵੇ ਤੇ ਗੰਦਾ ਪਾਣੀ ਬਾਹਰ ਨਿਕਲ ਜਾਵੇ ਇਸੇ ਤਰ੍ਹਾਂ ਇਹ ਸਿਮਰਨ ਕਰਨਗੇ ਜ਼ਬਾਨ ਵੀ ਸਫਲੀ ਹੋਵੇਗੀ ਔਰ ਮਨ ਵੀ ਪਵਿੱਤਰ ਹੋਵੇਗਾ ਔਰ ਜਿਤਨੇ ਮਾਈ ਭਾਈ ਬੈਠੇ ਹੋ ਕੋਈ ਵੀ ਰਸਨਾ

individual ਨੂੰ ਪਤਾ ਲੱਗਾ, ਸੁਜਾਨ ਚੰਦ ਨੂੰ ਪਤਾ ਲੱਗਾ, ਪੂਰੀ ਹੋ ਗਈ ਅੱਜ ਕਲਗੀਆਂ ਵਾਲੇ।

ਤੇ ਜੇ ਮਾਈ ਨਾਲ ਚਲਾ ਮਾਈ ਨਾਲ ਚੱਲਣਾ ਤੇ ਦਰਸ਼ਨ ਲੈ ਜਾਣਾ ਪਰ ਫਿਰ ਬਚਾ ਲੈ ਆਪਣੇ ਆਪ ਨੂੰ ਕਹਿੰਦਾ ਕੋਈ ਸੁਜਾਨ ਚਾਹ ਜਦ ਤੂੰ ਆਨੰਦਪੁਰ

ਜਦਗੁਰੂ ਸਾਹਿਬਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਸੀ ਤੇ ਆਪਣੀ ਸੁਪਤਨੀ ਮਾਤਾ ਸਾਹਿਬ ਕੌਰ ਨੂੰ ਕਿਹਾ ਸੀ ਸਹਿਦੇਵਾ ਜਿਹੜਾ ਅੰਮ੍ਰਿਤ ਛਕੇਗਾ ਉਹ ਮੇਰਾ ਪੁੱਤਰ ਹੋਵੇਗਾ, ਮੈਂ ਉਸਦਾ ਪਿਤਾ ਤੇ ਤੁਸੀਂ ਉਸਦੇ ਮਾਤਾ ਹੋਵੋਗੇ। ਆਓ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿਣ, ਕਲਗੀਆਂ ਵਾਲੇ ਪਿਤਾ ਦਾ ਪਿਆਰ।

ਭਾਈ ਸਾਹਿਬ ਭਾਈ ਗੁਰਦਾਸ ਧਰਤੀ ਦੀ ਤਾਰੀਫ ਕਰਦੇ ਨੇ। ਆਮ ਚੰਗੇ ਚੰਗੇ ਵਿਦਵਾਨ ਪੁਰਸ਼ਾਂ ਨੇ, ਗੁਰੂ ਮਹਾਰਾਜ ਨੇ ਵੀ ਧਰਤੀ ਨੂੰ ਮਾਤਾ ਕਿਹਾ ਹੈ। ਧਰਤੀ ਬੜੀ ਚੰਗੇ ਸੁਭਾਅ ਦੀ ਹੈ, ਭਾਈ ਸਾਹਿਬ ਕਹਿੰਦੇ ਨੇ ਏਦਾਂ ਦਾ ਸੁਭਾਅ ਬਣਾ ਲੈ।

ਤੇ ਬੇਸ਼ੱਕ ਦੁਨੀਆਂ ਦੇ ਸੁੱਖ ਪ੍ਰਾਪਤ ਹੋਣ, ਸਾਰੀ ਸ੍ਰਿਸ਼ਟੀ ਦਾ ਰਾਜ ਵੀ ਪ੍ਰਾਪਤ ਹੋ ਜਾਵੇ, ਬਿਨਾਂ ਨਾਮ ਤੋਂ ਮਨ ਸ਼ਾਂਤ ਨਹੀਂ, ਬਿਨਾਂ ਨਾਮ ਤੋਂ ਸੁਖ ਨਹੀਂ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਨਾਮ ਦੇ ਵਿੱਚ ਹੀ ਸਾਰੇ ਸੁਖ ਹਨ, ਨਾਮ ਦੇ ਵਿੱਚ ਹੀ ਸਾਰੇ ਪਦਾਰਥ ਹਨ। ਸੁਖੀ ਕੌਣ ਹੈ? ਜੋ ਜਪ ਰਿਹਾ ਸ੍ਰੀ ਵਾਹਿਗੁਰੂ। ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਸੁੰਦਰ ਸੇਜ ਹੋਵੇ, ਅਨੇਕਾਂ ਸੁਖ, ਕਿਸੇ ਵੀ ਸੁਖ ਦੀ ਕਮੀ ਨਾ ਹੋਵੇ, ਮਹਿਲ ਮਾੜੀਆਂ ਵੀ ਸੁੰਦਰ ਹੋਣ, ਸੁਗੰਧੀਆਂ ਵੀ ਕੱਪੜਿਆਂ ਨੂੰ ਲੱਗੀਆਂ ਹੋਣ, ਮਨ ਬਾਂਛਿਤ ਫਲ ਮਾਣਦਾ ਹੋਵੇ, ਮਨ ਇੱਛੇ ਸੁਖ ਮਾਣਦਾ, ਕਿਛ ਨਾਹੇ ਵੀ ਸੂਰੇ, ਕੋਈ ਫਿਕਰ ਫਾਕਾ ਨਾ ਹੋਵੇ। ਪਰ ਹਜ਼ੂਰ ਕਹਿੰਦੇ ਹਨ, ਜੇ ਪਰਮੇਸ਼ਰ ਦਾ ਨਾਮ ਨਹੀਂ ਚੇਤੇ ਤਾਂ ਐਸੇ ਮਨੁੱਖ ਨੂੰ ਸਮਝ ਲਓ ਜਿਸ ਤਰ੍ਹਾਂ ਵਿਸ਼ਟਾ ਦਾ ਕੀੜਾ ਕਿਸੇ ਕੰਮ ਨਹੀਂ ਆਉਂਦਾ, ਇਸੇ ਤਰ੍ਹਾਂ ਹੀ ਉਹ ਮਨੁੱਖ ਹੈ। ਸੋ ਪ੍ਰਭ ਚਿੱਤ ਨਾ ਆਵੇ, ਜੇ ਨਾਮ ਚੇਤੇ ਨਹੀਂ ਹੈ ਤਾਂ ਹਜ਼ੂਰ ਕਹਿੰਦੇ ਹਨ, ਸੋ ਪ੍ਰਭ ਚਿੱਤ ਨਾ ਆਵੇ ਵਿਸ਼ਟਾ ਕੇ ਕੀੜੇ। ਕੋਈ ਬੇਸ਼ੱਕ ਉੱਚੀ ਕੁਲ ਦਾ ਵੀ ਹੋਵੇ, ਸੁੰਦਰ ਵੀ ਹੋਵੇ, ਚਤੁਰ ਵੀ ਹੋਵੇ, ਬੜੀਆਂ ਗਿਆਨ ਦੀਆਂ ਬਾਤਾਂ ਵੀ ਕਰਦਾ ਹੋਵੇ, ਜੇ ਮਨ ਕਰਕੇ ਗੁਰੂ ਚਰਨਾਂ ਦੀ ਪ੍ਰੀਤੀ ਨਹੀਂ ਤਾਂ ਹਜ਼ੂਰ ਕਹਿੰਦੇ ਹਨ, ਉਹ ਤਾਂ ਇੱਕ ਮਰੇ ਹੋਏ ਪਸ਼ੂ ਦੇ ਸਮਾਨ ਹੈ। ਕਿਉਂਕਿ ਦਰਗਾਹ ਵਿੱਚ ਤਾਂ ਅੱਗੇ ਕਰਨੀ ਕੀਰਤ ਵਾਚੀ ਹੈ, ਤੇਰੇ ਮਨ ਵਿੱਚ ਕਿਤਨਾ ਕੁ ਗੁਰੂ ਦਾ ਪਿਆਰ ਹੈ, ਕਿਤਨਾ ਕੁ ਸਤਿਕਾਰ ਹੈ, ਅੱਗੇ ਤਾਂ ਇਹ ਵਾਚਿਆ ਜਾਣਾ। ਕੋਈ ਚਾਰ ਅੱਖਰ ਘੱਟ ਪੜ ਲਵੇ, ਕੋਈ ਵੱਧ ਪੜ ਲਵੇ, ਪਰ ਅੱਗੇ ਇਹ ਨਹੀਂ ਪੁੱਛਿਆ ਜਾਣਾ ਭਾਈ ਤੂੰ ਕਿਤਨੀ ਕੁ ਪੜ੍ਹਾਈ ਕੀਤੀ ਹੈ, ਕਿਤਨੀ ਕੁ ਮਾਇਆ ਇਕੱਠੀ ਕੀਤੀ ਹੈ। ਅੱਗੇ ਤਾਂ ਭਾਈ ਕਰਨੀ ਕੀਰਤ ਵਾਚੀ ਹੈ, ਕੀ ਕਰਨੀ ਕਮਾਈ ਕੀਤੀ, ਚੌਵੀ ਘੰਟਿਆਂ ਵਿੱਚੋਂ ਕਿਤਨਾ ਕੁ ਸਮਾਂ ਤੂੰ ਪਰਮੇਸ਼ਰ ਦੀ ਬੰਦਗੀ ਵਿੱਚ ਮਨ ਕਰਕੇ ਬਤੀਤ ਕੀਤਾ। ਆ ਮਾਮੂਲੀ ਦੁਕਾਨਦਾਰ ਨੂੰ ਵੇਖੀਏ, ਸਵੇਰ ਤੋਂ ਸ਼ਾਮ ਤੱਕ ਹਿਸਾਬ ਲਾ ਲੈਂਦਾ, ਅੱਜ ਕੀ ਕਮਾਇਆ ਹੈ, ਕੀ ਗਵਾਇਆ ਹੈ। ਮਨੁੱਖ ਦੇ 24,000 ਸਵਾਸ ਬਿਨਾਂ ਜਪਣ ਤੋਂ ਰੋਜ਼ ਦੇ ਵਿਅਰਥ ਜਾ ਰਹੇ ਹਨ, ਇਸਨੇ ਕਦੀ ਖਿਆਲ ਨਹੀਂ ਕੀਤਾ। ਇਹ ਚੇਤਾ ਕਰਾਉਂਦੇ ਹਨ ਜਪਣ ਵਾਲੇ, ਇਹ ਚੇਤਾ ਕਰਾਉਂਦੇ ਹਨ ਮਹਾਂਪੁਰਖ, ਤੇ ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਪੱਲੇ ਬੰਨ ਲਿਆ, ਫਿਰ ਲੋਕ ਸੁਖੀ ਪਰ ਲੋਕ ਸੁਹੇਲੇ। ਕਬੀਰ ਜੀ ਨੇ ਵੇਖਿਆ ਇੱਕ ਸੇਠ ਬੈਠਾ ਦੁਕਾਨ ਤੇ, ਬੜੇ ਨੌਕਰ ਚਾਕਰ ਹੁਕਮ ਦੀ ਉਡੀਕ ਵਿੱਚ ਖਲੋਤੇ ਹਨ। ਮਨ ਵਿੱਚ ਸੋਚਿਆ ਵੀ ਇਸ ਨੂੰ ਕਦੀ ਸਤ ਸੰਗਤ ਵਿੱਚ ਨਹੀਂ ਵੇਖਿਆ, ਤੇ ਹੋਵੇ ਨਾ ਤਾਂ ਇਸ ਨੂੰ ਬੇਨਤੀ ਕਰੀਏ ਵੀ ਸਤ ਸੰਗਤ ਵਿੱਚ ਆਇਆ ਕਰੋ। ਕਬੀਰ ਜੀ ਜਾ ਖੜੋਤੇ ਤੇ ਫਿਰ ਇਹ ਬੜੇ ਹੰਕਾਰ ਨਾਲ ਕਹਿਣ ਲੱਗਾ ਨੌਕਰ ਨੂੰ, ਬਈ ਦਿਓ ਕੁਝ ਤੇ ਤੋਰੋ ਇਸ ਨੂੰ, ਕਿਉਂਕਿ ਹਜ਼ੂਰ ਕਹਿੰਦੇ ਨਾ, ਮਾਇਆ ਧਾਰੀ ਅੰਨਾ ਬੋਲਾ, ਗੁਰ ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲੱਗ ਮਾਤ, ਆਪ ਤੋਂ ਉੱਤੇ ਕਿਸੇ ਨੂੰ ਸਮਝਦਾ ਹੀ ਨਹੀਂ। ਕਬੀਰ ਜੀ ਜਾ ਖੜੋਤੇ, ਇਹ ਭਿਖਾਰੀ ਸਮਝ ਕੇ ਆਪਣੇ ਨੌਕਰਾਂ ਨੂੰ ਕਹਿ ਰਿਹਾ ਬਈ ਕੁਝ ਇਸ ਨੂੰ ਦਿਓ ਤੇ ਤੋਰੋ। ਕਬੀਰ ਜੀ ਕਹਿਣ ਲੱਗੇ, ਸੇਠ ਜੀ ਮੈਂ ਮੰਗਤਾ ਨਹੀਂ, ਮੈਂ ਕੁਝ ਮੰਗਣ ਲਈ ਨਹੀਂ ਆਇਆ। ਆਖਿਆ ਜੇ ਤੂੰ ਮੰਗਤਾ ਨਹੀਂ ਤਾਂ ਵਪਾਰੀ ਹੈ। ਆਖਿਆ ਮੈਂ ਵਪਾਰੀ ਵੀ ਨਹੀਂ, ਜਿਸ ਵਸਤੂ ਦੇ ਤੁਸੀਂ ਵਣਜ ਕਰਨ ਵਾਲੇ ਹੋ ਉਸਦਾ ਮੈਂ ਵਪਾਰੀ ਵੀ ਨਹੀਂ ਹਾਂ। ਤੇ ਆਖਿਆ ਫਿਰ ਤੂੰ ਕੌਣ ਹੈ, ਕੀ ਚਾਹੁੰਦਾ ਹੈ,
ਤਾਂ ਕਬੀਰ ਜੀ ਕਹਿਣ ਲੱਗੇ, ਸੇਠ ਜੀ ਮੈਂ ਇੱਕ ਸੱਚ ਦੀ ਗੱਲ ਤੁਹਾਡੇ ਕੰਨਾਂ ਵਿੱਚ ਪਾਉਣ ਆਇਆ ਹਾਂ। ਉਹ ਇਹ ਹੈ ਕਿ ਸਤ ਸੰਗਤ ਵਿੱਚ ਆਇਆ ਕਰੋ। ਇਹ ਦੁਨੀਆ ਦੇ ਸੁੱਖ ਇਹ ਸਦਾ ਰਹਿ ਨਹੀਂ ਜਾਣੇ, ਇਹ ਮਨੁੱਖਾ ਜਨਮ ਹੀ ਨਹੀਂ ਰਹਿ ਜਾਣਾ। ਜੇ ਸੁੱਖ ਰਹਿ ਜਾਣਗੇ ਤਾਂ ਤੁਸੀਂ ਕਿਤਨਾ ਕੁ ਚਿਰ ਰਹਿ ਜਾਓਗੇ, ਆਖਿਰ ਜਾਣਾ ਪਵੇਗਾ। ਅਵਲ ਤੇ ਇਹ ਸੁੱਖ ਕਿਸੇ ਕੋਲ ਰਹੇ ਨਹੀਂ, ਤੇ ਜੇ ਸੁੱਖ ਰਹਿ ਵੀ ਗਏ ਤਾਂ ਮਨੁੱਖ ਉੱਠ ਜਾਂਦਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਸਤ ਸੰਗਤ ਵਿੱਚ ਆਇਆ ਕਰੋ। ਸੇਠ ਇਸ ਦਾ ਧੰਨਵਾਦ ਕਰਦਾ, ਇਸ ਦੀ ਬਜਾਏ ਹੰਕਾਰ ਦੇ ਵਿੱਚ ਆ ਕੇ ਕਹਿਣ ਲੱਗਾ, ਹਾਂ ਬਈ ਅਸੀਂ ਤੁਹਾਡਿਆਂ ਡੇਰਿਆਂ ਤੇ ਆਈਏ ਤੇ ਤੁਹਾਡਾ ਰੋਟੀ ਪਾਣੀ ਚੱਲੇ, ਤੁਹਾਡੀ ਪ੍ਰਤਿਸ਼ਠਾ ਵਧੇ, ਸਾਨੂੰ ਵੇਖ ਕੇ ਹੋਰ ਵੀ ਲੋਕ ਤੁਹਾਡੇ ਕੋਲ ਆਉਣ, ਤੁਹਾਡੇ ਡੇਰੇ ਚੱਲਣ। ਬੜੇ ਹੰਕਾਰ ਦੇ ਵਿੱਚ ਆਖਿਆ ਤਾਂ ਕਬੀਰ ਜੀ ਕਹਿਣ ਲੱਗੇ, ਸੇਠ ਜੀ ਬੜਾ ਗਲਤ ਆਖਿਆ ਜੇ, ਸਾਡੀ ਚਿੰਤਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਹੈ, ਦਰਵਾਜ ਉਪਰ ਖਰਚ ਮੰਗੈ ਜਦੈ ਦੇ ਤਨਖਾਏ। ਉਹ ਨਾਮ ਜਪਣ ਵਾਲੇ ਤਾਂ ਅਕਾਲ ਪੁਰਖ ਦੇ ਆਸਰੇ ਤੇ ਬੈਠੇ ਹੁੰਦੇ ਹਨ, ਉਹ ਜਦੋਂ ਦਿੰਦਾ ਉਹ ਤਾਂ ਉਹਦੇ ਦਿੱਤੇ ਵਿੱਚੋਂ ਖਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਤੁਸੀਂ ਸਤ ਸੰਗਤ ਵਿੱਚ ਆਇਆ ਕਰੋ। ਕਬੀਰ ਜੀ ਦਾ ਨਿਰਾਦਰ ਕਰਕੇ ਭੇਜ ਦਿੱਤਾ, ਆਖਿਆ ਜਾ ਕੰਮ ਕਰ, ਛੋਟਾ ਮੂੰਹ ਬੜੀ ਬਾਤ। ਨੌਕਰ ਨੂੰ ਕਹਿੰਦਾ ਇਸ ਨੂੰ ਪਰੇ ਤੱਕ ਛੱਡ ਕੇ ਆ, ਇਹ ਮੈਨੂੰ ਉਪਦੇਸ਼ ਦੇਣ ਲਈ ਇੱਥੇ ਆਇਆ। ਕਬੀਰ ਜੀ ਚਲੇ ਗਏ, ਕੁਝ ਦਿਨ ਬੀਤੇ, ਫਿਰ ਉਥੋਂ ਦੀ ਲੰਘੇ ਤੇ ਮਨ ਵਿੱਚ ਖਿਆਲ ਆਇਆ ਬਈ ਕੋਈ ਗੱਲ ਨਹੀਂ, ਜੇ ਸੇਠ ਨੇ ਉਸ ਦਿਨ ਕਿਹਾ ਨਹੀਂ ਮੰਨਿਆ, ਹੋ ਸਕਦਾ ਉਹ ਘੜੀ ਉਸ ਲਈ ਚੰਗੀ ਨਾ ਹੋਵੇ, ਅੱਜ ਦੀ ਘੜੀ ਪਵਿੱਤਰ ਹੋਵੇ, ਅੱਜ ਹੀ ਮੇਰੀ ਬੇਨਤੀ ਕਰਨ ਤੇ ਮੰਨ ਜਾਵੇ ਤੇ ਸਾਡਾ ਕੀ ਵਿਗੜਿਆ, ਬੇਨਤੀ ਕਰ ਹੀ ਚਲਦੇ ਹਾਂ। ਕਬੀਰ ਜੀ ਫਿਰ ਜਾ ਖੜੋਤੇ ਤੇ ਕਹਿਣ ਲੱਗੇ, ਸੇਠ ਜੀ ਸਤ ਸੰਗਤ ਵਿੱਚ ਆਇਆ ਕਰੋ। ਹੁਣ ਬੜੇ ਹੰਕਾਰ ਦੇ ਵਿੱਚ ਆ ਕੇ ਆਪਣੇ ਨੌਕਰਾਂ ਨੂੰ ਕਹਿਣ ਲੱਗਾ, ਬਈ ਇੱਕ ਬੰਦਾ ਤੁਹਾਡੇ ਕੋਲੋਂ ਨਹੀਂ ਮੁੜਦਾ, ਗਾਹਕੀ ਦਾ ਟਾਈਮ ਹੈ, ਇਹ ਇੱਥੇ ਆ ਕੇ ਖੜੋ ਜਾਂਦਾ, ਸਤ ਸੰਗਤ ਵਿੱਚ ਆਇਆ ਕਰੋ, ਇਸ ਨੂੰ ਧੱਕੇ ਮਾਰ ਕੇ ਪਰੇ ਛੱਡ ਕੇ ਆਓ। ਕਬੀਰ ਜੀ ਨੂੰ ਧੱਕੇ ਪਏ ਪਰ ਬੁਰਾ ਨਹੀਂ ਮਨਾਇਆ, ਆਖਿਆ ਇਸ ਦੇ ਭਾਗ ਹੀ ਐਸੇ ਹਨ। ਕੁਝ ਦਿਨ ਬੀਤੇ, ਕਬੀਰ ਜੀ ਫਿਰ ਇੱਥੋਂ ਦੀ ਲੰਘੇ ਤੇ ਮਨ ਵਿੱਚ ਦਇਆ ਆ ਗਈ, ਮਨ ਵਿੱਚ ਖਿਆਲ ਆ ਗਿਆ ਬਈ ਕੋਈ ਗੱਲ ਨਹੀਂ, ਇਹਨਾਂ ਨੇ ਧੱਕੇ ਮਾਰੇ ਹਨ, ਹੋ ਸਕਦਾ ਇਹ ਸਤ ਸੰਗਤ ਵਿੱਚ ਜੁੜ ਜਾਵੇ, ਇਹਦਾ ਭਲਾ ਹੋ ਜਾਵੇ, ਇਹਨੂੰ ਮਨੁੱਖਾ ਜਨਮ ਦਾ ਪਤਾ ਨਹੀਂ ਹੈ ਇਹ ਕਿਤਨੀ ਅਮੋਲਕ ਦਾਤ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆ ਜਿਵੇਂ ਕੋਈ ਬਿੱਛੂ ਡੁੱਬ ਰਿਹਾ ਸੀ ਨਾ ਪਾਣੀ ਦੇ ਵਿੱਚ, ਮਹਾਂਪੁਰਖਾਂ ਨੇ ਉਸ ਨੂੰ ਕੱਢਣਾ ਚਾਹਿਆ ਬਿੱਛੂ ਨੂੰ, ਤੇ ਬਿੱਛੂ ਨੇ ਡੰਗ ਮਾਰ ਦਿੱਤਾ, ਹੱਥ ਕੰਬ ਗਿਆ, ਫਿਰ ਡਿੱਗ ਪਿਆ, ਫਿਰ ਕੱਢਿਆ, ਫਿਰ ਉਸਨੇ ਡੰਗ ਮਾਰਿਆ, ਹੱਥ ਕੰਬ ਗਿਆ ਮਹਾਂਪੁਰਸ਼ਾਂ ਦਾ, ਫਿਰ ਡਿੱਗ ਪਿਆ, ਤੇ ਜਦੋਂ ਫਿਰ ਕੱਢਣ ਲੱਗੇ ਨਾ ਤੇ ਕੋਲ ਖੜੋਤਾ ਸੇਵਕ ਕਹਿੰਦਾ, ਮਹਾਰਾਜ ਇਸ ਨੂੰ ਡੁੱਬਣ ਦਿਓ, ਤੁਸੀਂ ਇਹਦਾ ਭਲਾ ਸੋਚਦੇ ਹੋ, ਇਹ ਤੁਹਾਨੂੰ ਡੰਗ ਮਾਰਦਾ। ਤਾਂ ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਡੰਗ ਕਿਉਂ ਮਾਰਦਾ, ਇਹ ਕਿਉਂ ਡੱਸਦਾ? ਆਖਿਆ ਜੀ ਇਸ ਦਾ ਸੁਭਾਵ ਹੈ, ਇਸ ਦਾ ਸੁਭਾਅ ਹੀ ਐਸਾ ਹੈ। ਤਾਂ ਮਹਾਂਪੁਰਖ ਕਹਿਣ ਲੱਗੇ, ਜੇ ਇੱਕ ਕੀੜਾ ਨਹੀਂ ਆਪਣਾ ਸੁਭਾਅ ਤਿਆਗਦਾ ਤੇ ਮੈਂ ਆਪਣਾ ਸੁਭਾਵ ਦਾ ਕਿਵੇਂ ਤਿਆਗ ਕਰਦੇ ਹਾਂ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੈਂ ਆਪਣਾ ਪਰਉਪਕਾਰੀ ਸੁਭਾਵ ਕਿਉਂ ਛੱਡ ਦੇਵਾਂ? ਕਬੀਰ ਜੀ ਅੱਜ ਜਦੋਂ ਤੀਸਰੀ ਵੇਰਾ ਲੰਘੇ ਤੇ ਕਹਿਣ ਲੱਗੇ, ਕੋਈ ਨੀ ਧੱਕੇ ਮਾਰੇ ਹਨ, ਕੋਈ ਗੱਲ ਨੀ, ਇਸ ਦਾ ਭਲਾ ਹੋ ਜਾਵੇ। ਤੇ ਫਿਰ ਜਾ ਖੜੋਤੇ ਤੇ ਆਵਾਜ਼ ਉਹ ਸੱਚ ਦੀ ਆਵਾਜ਼ ਕੰਨਾਂ ਤੇ ਪਾਈ, ਆਖਿਆ ਸੇਠ ਜੀ ਸਤ ਸੰਗਤ ਵਿੱਚ ਆਇਆ ਕਰੋ। ਹੁਣ
ਰਾਮ ਸੇਠ ਨੇ ਆਪਣੇ ਨੌਕਰਾਂ ਵੱਲ ਘੂਰ ਕੇ ਅੱਖਾਂ ਲਾਲ ਕਰਕੇ ਆਖਿਆ, ਤੁਹਾਡੇ ਕੋਲ ਇੱਕੋ ਬੰਦਾ ਨਹੀਂ ਮੁੜਦਾ, ਅੱਜ ਇਸ ਨੂੰ ਐਸੀ ਮਾਰ ਦਿਓ ਕਿ ਇੱਥੇ ਆਉਣ ਜੋਗਾ ਹੀ ਨਾ ਰਹੇ। ਕਬੀਰ ਜੀ ਕੱਲੇ ਸਨ, ਸਾਰੇ ਨੌਕਰ ਉਹਨਾਂ ਨੂੰ ਪੈ ਗਏ। ਲਹੂ ਲੁਹਾਨ ਕਰ ਦਿੱਤਾ। ਕਬੀਰ ਜੀ ਜਦੋਂ ਉੱਠਣ ਲੱਗੇ ਨਾ ਤੇ ਕਹਿਣ ਲੱਗੇ, ਹੋਏ ਸੇਠ, ਤੇਰੀ ਤਾਂ ਉਮਰ ਹੀ ਥੋੜੀ ਰਹਿ ਗਈ ਹੈ, ਕਿਉਂਕਿ ਜਿਹੜੇ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ, ਭਲੇ ਪੁਰਸ਼ਾਂ ਨੂੰ ਸਤਾਉਂਦੇ ਹਨ, ਉਹ ਐਵੇਂ ਸਮਝ ਲੈਣ ਜਿਵੇਂ ਆਪਣ ਹੱਥੀ ਆਪਣੀ ਜੜ ਆਪ ਉਹ ਪੱਟੇ। ਜਿਹੜੇ ਜ਼ੁਲਮ ਕਰਦੇ ਹਨ ਸੰਤਾਂ ਮਹਾਂਪੁਰਖਾਂ ਭਗਤਾਂ ਦੇ ਉੱਪਰ, ਉਹ ਕਲੰਕੀ ਵੀ ਹੋ ਜਾਂਦੇ ਹਨ ਔਰ ਨਸ਼ਟ ਵੀ ਹੋ ਜਾਂਦੇ ਹਨ, ਔਰ ਫਿਰ ਉਹਨਾਂ ਦਾ ਨਾਮ ਮਾੜਿਆਂ ਅੱਖਰਾਂ ਵਿੱਚ ਪੁਕਾਰਿਆ ਜਾਂਦਾ। ਜਿਵੇਂ ਰੋਜ਼ ਤੁਸੀਂ ਕਹਿੰਦੇ ਹੋ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਉਹਨਾਂ ਦਾ ਨਾਮ ਦੁਸ਼ਟ ਕਰਕੇ ਪੁਕਾਰਿਆ ਜਾਂਦਾ ਜੋ ਭਗਤਾਂ ਨੂੰ ਸਤਾਉਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਆ ਗਏ। ਇਧਰ ਸੇਠ ਸਮਾਂ ਆਪਣਾ ਵਿਅਰਥ ਗਵਾ ਕੇ ਗੁਜ਼ਰ ਗਿਆ। ਕਾਫੀ ਸਮਾਂ ਬੀਤਣ ਦੇ ਬਾਅਦ ਕਬੀਰ ਜੀ ਜਾ ਰਹੇ ਹਨ ਸੈਰ ਕਰਦੇ ਹੋਏ, ਤੇ ਕੀ ਵੇਖਿਆ? ਇੱਕ ਬੜਾ ਵੱਡਾ ਇਕੱਠ ਹੋਇਆ ਹੋਇਆ। ਆਖਿਆ, ਕੀ ਹੈ? ਕਿਸੇ ਨੇ ਦੱਸਿਆ ਜੀ, ਬੈਲ ਬੇਹੋਸ਼ ਹੋ ਕੇ ਡਿੱਗ ਪਿਆ, ਕਿਉਂਕਿ ਉਹਦੇ ਉੱਪਰ ਭਾਰ ਬਹੁਤ ਲੱਦਿਆ ਹੋਇਆ ਸੀ, ਇਤਨਾ ਭਾਰ ਖਿੱਚ ਨਹੀਂ ਸਕਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਕਬੀਰ ਜੀ ਨੇ ਜਦੋਂ ਜਾ ਕੇ ਵੇਖਿਆ, ਅੰਤਰ ਦ੍ਰਿਸ਼ਟੀ ਦੇ ਨਾਲ ਜਦੋਂ ਜਾ ਕੇ ਤੱਕਿਆ ਤੇ ਕੀ ਵੇਖਦੇ ਹਨ? ਬਈ ਇਹ ਤਾਂ ਉਸੇ ਹੀ ਸ਼ੇਖ ਦੀ ਰੂਹ ਹੈ ਜਿਹਨੂੰ ਬਾਰੰਬਾਰ ਕਹਿੰਦੇ ਰਹੇ ਸੀ, ਬਈ ਜਪਿਆ ਕਰ ਸ੍ਰੀ ਵਾਹਿਗੁਰੂ। ਤਾਂ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ, ਚਾਰ ਪਾਉ ਦੋਏ ਸਿੰਘ ਗੁੰਗ ਮੁਖ, ਤਬ ਕੈਸੀ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰੇ ਹੀ, ਤਬ ਕਤ ਮੂੰਡ ਲਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਉਹ ਹਰੀ ਦੇ ਸਿਮਰਨ ਤੋਂ ਬਿਨਾ ਬੈਲ ਵੀ ਜੂਨੀ ਜੀ ਪੈਣਾ ਸੀ ਨਾ। ਕਬੀਰ ਜੀ ਕੋਲ ਸਾਰਾ ਹੀ, ਜਿਤਨੇ ਲੋਕ ਖੜੇ ਸੀ ਕਬੀਰ ਜੀ ਕੋਲ ਆ ਕੇ ਚੁਰਮੁਟ ਪਾ ਲਿਆ। ਕਬੀਰ ਜੀ ਨੇ ਸਾਰੀ ਸਾਖੀ ਸੁਣਾਈ ਤੇ ਸਾਰਿਆਂ ਲੋਕਾਂ ਨੇ ਬੇਨਤੀ ਕੀਤੀ, ਕਬੀਰ ਜੀ ਹੁਣ ਸਾਡੇ ਤੇ ਕਿਰਪਾ ਕਰੋ, ਇਹ ਜੂਨੀਆਂ ਇਹ ਦੁੱਖ ਸਾਨੂੰ ਨਾ ਭੋਗਣਾ ਪਵੇ, ਕੋਈ ਐਸੀ ਜੁਗਤ ਦੱਸੋ। ਤਾਂ ਕਬੀਰ ਜੀ ਆਖਰੀ ਤੁਕਾਂ ਵਿਚ ਦੱਸ ਰਹੇ ਹਨ ਕਿ ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ। ਅਖੀਰ ਵਿਚ ਆਪ ਕਹਿੰਦੇ ਹਨ, ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਕਰ ਜਾਏਗਾ। ਆਪ ਕਹਿੰਦੇ ਹਨ, ਬਈ ਜਿਨ੍ਹਾਂ ਨੂੰ ਸਤ ਸੰਗਤ ਪ੍ਰਾਪਤ ਹੈ ਉਹ ਸੰਸਾਰ ਸਾਗਰ ਤੋਂ ਤਰ ਜਾਣਗੇ। ਆਖਰੀ ਤੁਕਾਂ ਵਿਚ ਕਬੀਰ ਜੀ ਦੱਸ ਰਹੇ ਹਨ।

ਸਤਿਕਾਰਯੋਗ ਸਾਧ ਸੰਗਤ ਜੀ, ਬੇਨਤੀ ਕਰਦਾ ਹਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਸੀਸਾਂ ਪ੍ਰਦਾਨ ਕਰਨ ਵਾਲੀ, ਬਖਸ਼ਿਸ਼ਾਂ ਪ੍ਰਦਾਨ ਕਰਨ ਵਾਲੀ, ਹਿੰਮਤਾਂ ਪ੍ਰਦਾਨ ਕਰਨ ਵਾਲੀ ਔਰ ਇਨਸਾਨਾਂ ਦੇ ਚੜ੍ਹਦੀ ਕਲਾ ਪੈਦਾ ਕਰਨ ਵਾਲੀ ਫਤਿਹ ਦਾ ਆਦਾਨ ਪ੍ਰਦਾਨ ਕਿਰਪਾ ਕਰਕੇ ਬੁਲੰਦ ਆਵਾਜ਼ੀ ਨਾਲ ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਹਦੇ ਨਾਲ ਹੀ ਖੇਚਲ ਦੇ ਦਵਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਬੜੀ ਤਾਜ਼ੀਮ ਨਾਲ, ਬਹੁਤ ਇਨਕਸਾਰੀ ਨਾਲ, ਬੇਨਤੀ ਸਦਭਾਵਨਾ ਨਾਲ ਨਮਸਕਾਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪ੍ਰਭੂ ਪਰਮਾਤਮਾ ਨਾਲ ਜਿੱਥੇ ਮਿਲਣ ਦੇ ਹੋਰ ਕਈ ਸਾਧਨ ਨੇ ਨਾ, ਉੱਥੇ ਕੱਲ ਬੀਬੀ ਜੀ ਸੰਤ ਬੀਬੀ ਜੀ ਜਸਵਿੰਦਰ ਕੌਰ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਫਰਮਾਨ ਸਾਨੂੰ ਸੁਣਾਇਆ ਸੀ। ਉਹਨਾਂ ਤਰੀਕਿਆਂ ਵਿੱਚ ਇਹ ਵੀ ਤਰੀਕਾ ਹੈ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭਾ। ਪ੍ਰੇਮ ਨਾਲ ਪ੍ਰਭੂ ਨੂੰ ਪਾਉਣਾ ਬਹੁਤ ਹੀ ਸੌਖੀ ਬਾਤ ਹੈ, ਲੇਕਿਨ ਪ੍ਰੇਮ ਯਕ ਤਰਫੀ ਨਹੀਂ ਚਾਹੀਦਾ। ਯਕ ਤਰਫੀ ਭਾਵ ਇੱਕੋ ਪਾਸਿਓਂ ਹੋਵੇ, ਚੇਲੇ ਵੱਲੋਂ ਹੋਈ ਜਾਵੇ ਗੁਰੂ ਵੱਲੋਂ ਹੋਵੇ ਹੀ ਨਾ, ਜਾਂ ਗੁਰੂ ਵੱਲੋਂ ਬੜਾ ਸਨੇਹ ਦਰਸਾਇਆ ਜਾਏ ਤੇ ਚੇਲਾ ਕਬੂਲ ਹੀ ਨਾ ਕਰੇ। ਇਹਨੂੰ ਕਹਿੰਦੇ ਨੇ ਯਕ ਤਰਫੀ। ਪ੍ਰੇਮ ਦੇ ਬੜੇ ਬੜੇ ਲੇਖ ਕਿਤਾਬਾਂ ਵਿਚ ਲਿਖੇ ਪਏ ਨੇ। ਦੀਵੇ ਦਾ ਔਰ ਸ਼ਮ ਦਾ ਯਕ ਤਰਫੀ ਪ੍ਰੇਮ ਹੈ, ਉਹ ਵਿਚਾਰਾ ਪਰਵਾਨਾ ਸੜ ਜਾਂਦਾ ਹੈ, ਲੇਕਿਨ ਸ਼ਮਾ ਲੱਟ ਲੱਟ ਬਲਦੀ ਰਹਿੰਦੀ, ਉਹਨੂੰ ਕੋਈ ਨੀ ਫਰਕ ਪੈਂਦਾ। ਚਾਹੀਦਾ ਤੇ ਨਾ ਭਾਈ ਪਰਵਾਨਾ ਵੀ ਸੜ ਗਿਆ ਤੇ ਉਹ ਵੀ ਬੰਦ ਹੋ ਜਾਏ, ਗੁੱਲ ਹੋ ਜਾਏ, ਨਹੀਂ ਨਹੀਂ, ਉਹ ਸੜਦੀ ਰਹਿੰਦੀ, ਉਹ ਬਲਦੀ ਰਹਿੰਦੀ ਹੈ। ਬੇਕਫਨ ਲਾਸ਼ ਮਿਲੀ ਸੁਬਾਹ ਕੋ ਪਰਵਾਨੋ ਕੀ, ਸਵੇਰੇ ਢੇਰ ਲੱਗਾ ਹੋਇਆ ਦੇਖਿਆ, ਕਿਸੇ ਨੇ ਨਾ ਸੰਭਾਲੇ, ਕਿਸੇ ਨੇ ਨਾ ਚੁੱਕੇ, ਕਿਉਂਕਿ ਯਕ ਤਰਫੀ ਪ੍ਰੇਮ ਸੀ। ਉਹ ਬਲਦੀ ਰਹੀ ਹੈ, ਇਹ ਸੜ ਕੇ ਸਵਾਹ ਹੋ ਗਏ। ਬੇਕਫਨ ਲਾਸ਼ ਮਿਲੀ ਸੁਬਾਹ ਕੋ ਪਰਵਾਨੋ ਕੀ, ਅਰੇ ਖੂਬ ਤਵਾਜ਼ੋ ਹੋਈ ਇੱਕ ਰਾਤ ਕੇ ਮਹਿਮਾਨੋ ਕੀ, ਉਹ ਜਾਨ ਦੇ ਗਏ। ਲੇਕਿਨ ਯਕ ਤਰਫੀ ਪ੍ਰੇਮ ਅੰਦਰ ਇੱਕ ਦੀ ਮੌਤ ਹੋ ਜਾਂਦੀ ਹੈ। ਮਿਸਾਲ ਦੇ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਸੇਧ ਲਈਏ, ਕਹਿੰਦੇ ਨੇ ਮੱਛੀ ਦਾ, ਮੀਨਾ ਦਾ ਬੇਅੰਤ ਪਿਆਰ ਹੈ ਪਾਣੀ ਨਾਲ। ਗੁਰੂ ਸਾਹਿਬ ਤੇ ਇਹ ਵੀ ਕਹਿੰਦੇ ਨੇ ਵੀ ਪਾਣੀ ਜਿਉਂ ਜਿਉਂ ਘਟਦਾ ਜਾਂਦਾ ਇਸ ਵਿਚਾਰੀ ਨੂੰ ਚਿੰਤਾ ਪੈ ਜਾਂਦੀ ਹੈ, ਤੇ ਜਿਉਂ ਜਿਉਂ ਵੱਧਦਾ ਜਾਵੇ ਸਮੁੰਦਰ ਕਿੰਨਾ ਡੂੰਘਾ ਹੈ, ਬੜੀ ਖੁਸ਼ ਹੁੰਦੀ ਹੈ। ਜਿਉਂ ਅਦਕੋ ਬਾਣੀ ਗੁਰੂ ਜੀ, ਜਿਉਂ ਅਦਕੋ ਤਿਉ ਸੁੱਖ ਹੋਣੋ, ਤਨ ਮਨ ਸ਼ਾਂਤ ਸਰੀਰ। ਲੇਕਿਨ ਤਰੀਕਾ ਇਹ ਹੈ ਕਿ ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ ਪਾਇਓ। ਅੱਜ ਮੈਂ ਸਾਖੀ ਸ਼ੁਰੂ ਕਰਨ ਲੱਗਾ ਝਟਪਟ। ਪ੍ਰੇਮ ਦੀਆਂ ਤਣਾਵਾਂ ਮਸੀਹ ਤਣਦੀਆਂ ਨੇ, ਮੁਹੱਬਤਾਂ ਤੇ ਇਸ਼ਕ ਮਸੀਹ ਹੁੰਦੇ ਨੇ। ਚੇਲੇ ਦਾ ਗੁਰੂ ਦਾ ਹੋ ਜਾਏ, ਦੁਨਿਆਵੀ ਤੌਰ ਤੇ ਕਿਸੇ ਦਾ ਹੋ ਜਾਏ, ਭਾਈ ਗੁਰਦਾਸ ਜੀ ਜਿਹਨੂੰ ਕਹਿੰਦੇ ਨੇ ਸੱਸੀ ਪੁੰਨੂ ਆਸ਼ਕੀ ਹੋ ਜਾਏ, ਲੇਲਾ ਮਜਨੂੰ ਆਸ਼ਕੀ ਹੋ ਜਾਏ, ਤੇ ਬੜੀ ਦੂਰੋਂ ਦਰਾਜ਼ ਤੱਕ ਪਤਾ ਵੀ ਲੱਗ ਜਾਏ, ਪਰ ਯਕ ਤਰਫੀ ਨਾਲ ਦੋ ਤਰਫੀ ਹੋਵੇ ਨਾ ਤਾਂ ਉਹਦਾ ਬੜਾ ਆਨੰਦ ਹੈ। ਰਾਜਾ ਸਾਹਿਬ ਜੀ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ ਨਾ, ਉਹ ਮਜ਼ਾਰੇ ਹੀ ਬੈਠੇ ਸਨ, ਮਜ਼ਾਰੇ ਬੈਠੇ ਸਨ। ਮਹੰਤ ਗੰਗਾ ਦਾਸ ਦੇ ਚਿੱਤ ਵਿੱਚ ਆਇਆ ਸੰਤ ਮੰਡਲੀ ਨਾਲ ਕਿ ਬੜਾ ਚਿਰ ਹੋ ਗਿਆ ਨਾਭ ਕਮਲ ਜੀ ਸਾਤੋਂ ਬੜੀ ਦੂਰ ਦੂਰ ਗਏ ਨੇ, ਆਪਣੇ ਸਿਆਣੇ ਸਿਆਣੇ ਚੇਲਿਆਂ ਨੂੰ ਇਕੱਠੇ ਕਰਕੇ ਗੰਗਾ ਰਾਮ ਕਹਿਣ ਲੱਗਾ ਬਈ ਤੁਸੀਂ ਦਾਨਿਸ਼ਮੰਦ ਬੜੇ ਹੋ, ਸਿਆਣੇ ਬੜੇ ਹੋ, ਚਾਤਰ ਬੜੇ ਹੋ, ਰਾਜਨੀਤਿਕ ਤੌਰ ਤੇ ਵੀ ਬੜੇ ਸ਼ਾਤਰ ਹੋ ਤੁਸੀਂ, ਭਈ ਕੋਈ ਐਸਾ ਢੰਗ ਕੱਢੋ ਜਿਹੜਾ ਰਾਜਾ ਸਾਹਿਬ ਸਦੀਵੀ ਤੌਰ ਤੇ ਸਾਡੇ ਕੋਲ ਰਹਿਣ ਲੱਗ ਪੈਣ, ਉਹਨਾਂ ਨੂੰ ਕਿਸੇ ਵੀ ਕਿਸੇ ਤਰ੍ਹਾਂ ਸੰਤ ਮੰਡਲੀ ਵਿੱਚ ਲੈ ਆਂਦਾ ਜਾਏ ਤੇ ਮੁੜ ਜਾਣ ਨਾ ਦਿੱਤਾ ਜਾਣ। ਇਹਦੇ ਵਾਸਤੇ ਦੋ ਚਾਰ ਹਫ਼ਤੇ ਗੋਂਦਾਂ ਗੁੰਦੇ ਰਹੇ। ਇੱਕ ਦਿਨ ਰਾਜਾ ਸਾਹਿਬ ਜੀ ਕੋਲ ਚਲੇ ਗਏ, ਜਾ ਕੇ ਗੁਫ਼ਤਗੂ ਸ਼ਨੀਦ ਹੋਇਆ, ਮਤਲਬ ਬਚਨ ਬਲਾਸ ਹੋਏ, ਖਾਣ ਪਾਨ ਪਹਿਰਾਇਣ ਹੋਇਆ,
ਸਤਿਕਾਰ ਦਿੱਤਾ ਰਾਜਾ ਸਾਹਿਬ ਜੀ ਨੇ ਮਜਾਰੇ ਵਿੱਚ ਹੀ ਤੇ ਆਖਣ ਲੱਗੇ ਕਿਵੇਂ ਸੰਤ ਮੰਡਲੀ ਨੇ ਦਰਸ਼ਨ ਦਿੱਤੇ ਹਨ ਜੀ। ਸੰਤ ਮੰਡਲੀਆਂ ਨੂੰ ਆਓ ਜੀ ਨੇ ਕਹੀਦਾ, ਇਹਨਾਂ ਨੂੰ ਕਹੀਦਾ ਵੀ ਦਰਸ਼ਨ ਕਿਵੇਂ ਦਿੱਤੇ ਹਨ। ਸਤਿਕਾਰ ਹੈ ਜੀ, ਸਨਮਾਨ ਹੈ। ਸੰਤ ਸੰਪਰਦਾਵਾਂ ਇੱਕ ਦੂਜੇ ਦੇ ਜਾਂਦੀਆਂ ਨੇ ਅਦਬ ਸਤਿਕਾਰ ਤੋਂ ਬਾਅਦ, ਕਹਿੰਦੇ ਨੇ ਕਿਵੇਂ ਚਰਨ ਪਾਏ ਨੇ ਤੇ ਕਿਵੇਂ ਦਰਸ਼ਨ ਦਿੱਤੇ ਨੇ। ਇਹ ਵੀ ਨਹੀਂ ਕਹੀਦਾ ਵੀ ਸਾਡੇ ਦਰਸ਼ਨ ਕਿੱਦਾਂ ਕਰਨ ਆਏ ਹੋ ਜੀ, ਨਾ ਕਿਵੇਂ ਦਰਸ਼ਨ ਦਿੱਤੇ ਨੇ। ਰਾਜਾ ਸਾਹਿਬ ਕਹਿਣ ਲੱਗੇ ਮਹਾਂਪੁਰਸ਼ੋ ਕਿਵੇਂ ਦਰਸ਼ਨ ਦਿੱਤੇ ਨੇ। ਹਫ਼ਤੇ ਤੋਂ ਬਾਅਦ ਤੇ ਉਹਨਾਂ ਵਿਚੋਂ ਜਿਹੜੇ ਬਹੁਤ ਸਿਆਣੇ ਸੀ ਨਾ, ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਗੰਗਾ ਦਾਸ ਦੇ ਮਹੰਤ ਦੇ ਚੇਲੇ, ਉਹ ਕਹਿਣ ਲੱਗੇ ਜੀ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਹਾਂ, ਕਿਉਂਕਿ ਤੁਸੀਂ ਇੱਕ ਗ੍ਰਸਤੀ ਨੂੰ ਗੁਰੂ ਬਣਾਇਆ ਹੈ ਆਪਣਾ, ਬਾਬਾ ਜਵਾਹਰ ਸਿੰਘ ਸਾਹਿਬ ਜੀ ਨੂੰ, ਤੇ ਸੰਤ ਸੰਪਰਦਾਵਾਂ ਦਾ ਇਹ ਮੁੱਖ ਵਿਸ਼ਾ ਹੈ, ਵਿਚਾਰ ਹੈ ਕਿ ਗ੍ਰਸਤੀ ਗੁਰੂ ਨਹੀਂ ਹੋ ਸਕਦਾ। ਦੇਖੋ ਗੁਰਮਤ ਤੋਂ ਬਿਲਕੁਲ ਉਲਟ ਹੈ ਸਾਰੀ ਗੱਲ ਇਹ। ਚੇਲਿਆਂ ਜਿਹੜੀ ਆਖੀ ਤੇ ਗ੍ਰਸਤੀ ਗੁਰੂ ਨਹੀਂ ਹੋ ਸਕਦਾ, ਸਾਡੇ ਤੇ ਸਾਰੇ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ, ਬਾਬਾ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਸਾਰੇ ਗੁਰੂ ਸਾਰੇ ਗ੍ਰਸਤੀ ਹੋਏ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਅੱਠਵੀਂ ਸਰਕਾਰ ਪਾਤਸ਼ਾਹੀ, ਉਹ ਚੁੱਕੇ ਬਿਲਕੁਲ ਹੀ ਛੋਟੀ ਅਵਸਥਾ ਵਿਚ ਸਮਾ ਗਏ, ਲੇਕਿਨ ਗੁਰਮਤ ਨੂੰ ਵਧੀਆ, ਬਹੁਤ ਵਧੀਆ ਔਰ ਔਖੇ ਵੇਲਿਆਂ ਵਿਚ ਵਧੀਆ ਸਿਹਤ ਦੇ ਕੇ ਤੋਰ ਕੇ ਲੈ ਗਏ। ਉਨ੍ਹਾਂ ਤੋਂ ਬਗੈਰ ਤੇ ਸਾਰੇ ਗੁਰੂ ਸਾਹਿਬਾਨ ਗ੍ਰਸਤੀ ਹੋਏ। ਇਹ ਚੇਲੇ ਕਹਿਣ ਲੱਗੇ ਰਾਜਾ ਸਾਹਿਬ ਨਾਭ ਕਮਲ ਜੀ ਭੇ ਗ੍ਰਸਤੀ ਬੰਦਾ ਇਨਸਾਨ ਗੁਰੂ ਨਹੀਂ ਹੋ ਸਕਦਾ। ਇੰਨੀਆਂ ਸਾਧਸੰਗਤ ਜੀ ਦਲੀਲਾਂ ਦਿੱਤੀਆਂ, ਬੜੀਆਂ ਬੜੀਆਂ ਦਲੀਲਾਂ, ਕਿ ਰਾਜਾ ਸਾਹਿਬ ਦਾ ਸੱਚੀ ਇਹ ਮਨ ਬਣ ਗਿਆ ਭੇ ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਰਾਜਾ ਸਾਹਿਬ ਜੀ ਸੋਚੀ ਜਾਣ ਤੇ ਮੁਜ਼ਾਹਰੇ ਤੋਂ ਉੱਠ ਕੇ ਮਿਲਦੇ ਮਿਲਾਦੇ ਮਹੰਤ ਗੰਗਾ ਦਾਸ ਕੋਲ ਆ ਗਏ। ਮਹੰਤ ਗੰਗਾ ਦਾਸ ਦੇ ਚੇਲਿਆਂ ਨੇ ਇਹਨਾਂ ਨੂੰ ਦੱਸ ਦਿੱਤਾ ਵੀ ਅਸੀਂ ਇਹਨਾਂ ਦਾ ਮਨ ਬਣਾ ਦਿੱਤਾ ਹੈ ਜੀ, ਇਹਨਾਂ ਦਾ ਚਿੱਤ ਇਸ ਗੱਲ ਤੇ ਪੁਖਤਾ ਕਰ ਦਿੱਤਾ ਹੈ ਵੀ ਗ੍ਰਸਤੀ ਗੁਰੂ ਨਹੀਂ ਹੋ ਸਕਦਾ। ਬਸ ਹੁਣ ਤਾਂ ਤੁਸੀਂ ਵਿਧਾਨ ਮਾਰਨ ਦੀ ਲੋੜ ਹੈ, ਜਿਵੇਂ ਲਾਖ ਮੈਲਟ ਕਰ ਜਾਏ ਨਾ, ਪਿਘਲ ਜਾਏ, ਉਹ ਤੇ ਸਟੈਂਪ ਲਵਾਉਣ ਦੀ ਲੋੜ ਹੈ ਬਸ, ਫਿਰ ਤੇ ਉਹ ਆਪਣੇ ਅਕਸ਼ਰ ਸੁਬਤ ਕਰ ਦਿੰਦੀ ਨਾ। ਉੱਥੇ ਆਖਣ ਲੱਗੇ ਮਹੰਤ ਜੀ ਮਹਾਰਾਜ, ਸ੍ਰੀ ਮਹੰਤ ਜੀ, ਰਾਜਾ ਸਾਹਿਬ ਦਾ ਅਸੀਂ ਮਨ ਬਣਾ ਦਿੱਤਾ ਹੈ ਭੀ ਗ੍ਰਸਤੀ ਬੰਦਾ ਗੁਰੂ ਨਹੀਂ ਹੁੰਦਾ, ਤੁਸੀਂ ਹੁਣ ਆਪਣੀ ਮੋਹਰ ਛਾਪ ਲਾ ਦਿਓ। ਉਨ੍ਹਾਂ ਨੇ ਕੋਈ ਪੁਖਤਾ ਬੜੀ ਵੱਡੀ ਦਲੀਲ ਦਿੱਤੀ, ਇਕੱਠ ਦਲੀਲ ਦਿੱਤੀ ਹੋਏਗੀ, ਵੈਸੇ ਦਲੀਲ ਦੇ ਪੈਰ ਨਹੀਂ ਹੁੰਦੇ ਜੀ। ਇਹ ਠੀਕ ਹੈ ਭੀ ਹੁਣ ਉਹ ਕੰਮ ਦੇ ਗਈ ਹੈ, ਪਰ ਉਹਦੇ ਨਾਲ ਵੱਡੀ ਦਲੀਲ ਹੋ ਸਕਦੀ ਹੈ, ਉਸ ਦਲੀਲ ਦੇ ਵੀ ਪੈਰ ਨਹੀਂ ਹੁੰਦੇ, ਨਹੀਂ ਤਾਂ ਇੱਕੋ ਦੋ ਵਕੀਲਾਂ ਨਾਲ ਹੀ ਸਰ ਜਾਏ। ਝੂਠੇ ਵਕੀਲ ਜਿਹੜੇ ਝੂਠ ਕੇਸ ਲੜ ਰਹੇ ਹੁੰਦੇ ਨਾ, ਉਹ ਵੀ ਬੜੀ ਪੁਖਤਾ ਦਲੀਲ ਦਿੰਦੇ ਆ, ਤੇ ਜਿਹੜੇ ਸੱਚੇ ਬੰਦੇ ਕੇਸ ਕਰਕੇ ਤੇ ਸੱਚੇ ਸੁੱਚੇ ਵਕੀਲ ਕਰਦੇ, ਉਹਨਾਂ ਦੀ ਦਲੀਲ ਇੱਕ ਦੂਜੇ ਨੂੰ ਕੱਟੀ ਜਾਂਦੀ ਹੈ। ਮਹੰਤ ਜੀ ਨੇ ਦਲੀਲ ਦੇ ਕੇ ਨਾ ਆਪਣੀ ਮੋਹਰ ਲਾ ਦਿੱਤੀ ਰਾਜਾ ਸਾਹਿਬ ਦੇ ਮਨ ਤੇ ਭੇ ਗ੍ਰਸਤੀ ਬੰਦਾ ਗੁਰੂ ਨਹੀਂ ਹੋ ਸਕਦਾ। ਇਹ ਇਹਨਾਂ ਕੋਲ ਰਹਿਣ ਲੱਗ ਪਏ, ਬੈਠੇ ਸਨ ਇੱਕ ਵਾਰੀ ਤੇ ਮਹਾਨ ਸ਼ਖਸੀਅਤ ਗਿਆਨੀ ਬ੍ਰਹਮ ਗਿਆਨੀ ਬਾਬਾ ਭਾਈ ਸਾਹਿਬ ਜਵਾਹਰ ਸਿੰਘ ਹੋਰੀ ਵੀ ਝਿੰਗੜਾਂ ਨੂੰ ਜਾਂਦਿਆਂ ਜਾਂਦਿਆਂ ਗੋਬਿੰਦਪੁਰ ਤੋਂ ਆਉਂਦਿਆਂ ਆਉਂਦਿਆਂ ਇੱਥੇ ਰੁਕ ਗਏ ਤਾਂ ਦੇਖਿਆ ਰਾਜਾ ਸਾਹਿਬ ਦਰਵਾਜ਼ੇ ਦੇ ਬਾਹਰ ਹੀ ਬੈਠੇ ਨੇ, ਬੜੇ ਬੜੇ ਮਹੰਤ ਦੇ ਚੇਲੇ ਵੀ ਇਹਨਾਂ ਦੇ ਆਲੇ ਦੁਆਲੇ ਬੈਠੇ ਨੇ। ਭਾਈ ਸਾਹਿਬ ਜੀ ਨੇ ਵੇਖ ਲਿਆ, ਜਵਾਹਰ ਸਿੰਘ ਸਾਹਿਬ ਜੀ ਨੇ, ਸਾਧਸੰਗ ਜੀ ਮੈਂ ਹੁਣੇ ਜਾਏ ਵੀਰ ਨਾਲ ਕਿਸੇ ਨਾਲ ਗੱਲ ਕਰਦਾ ਸੀ, ਇਹ ਕਰਮਾਂ ਦੀ ਬਾਤ ਹੁੰਦੀ ਹੈ, ਸਾਰੀ ਕਰਮਾਂ ਦੀ ਗੱਲਬਾਤ ਹੈ, ਲੇਕਿਨ ਇਹ ਕਰਮ ਕਦੋਂ ਪ੍ਰਗਟ ਹੋ ਜਾਣੇ, ਪੂਰਵਲੇ ਕਰਮਾਂ ਨੇ ਆਪਣਾ ਚੱਕਰ ਕਦੋਂ ਚਲਾ ਦੇਣਾ, ਇਹ ਬੰਦੇ ਦੀ ਮਤ ਵਿਚ ਨਹੀਂ ਆਉਂਦੇ। ਔਰ ਪੂਰਵਲਾ ਕਰਮ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮਿਟਦਾ ਵੀ ਨਹੀਂ ਹੈ, ਪੂਰਵਲੋ ਕਿਰਤ ਕਰਮ ਨਾ ਮਿਟੇ ਰਹਿ ਗਏ ਹਨ, ਇਹ ਨਹੀਂ ਮਿਟਦੇ, ਇਹ ਨਹੀਂ ਮਿਟਦੇ। ਹੁਣ ਵੇਖਣਾ ਇਹ ਹੈ, ਜਿਨ੍ਹਾਂ ਨੇ ਪੜ੍ਹੀਆਂ ਨੇ ਪੁਸਤਕਾਂ ਭਗਵਾਨ ਦਾਸ ਜੀ ਦੇ ਮਹਾਰਾਜ ਦੇ ਬਚਨ, ਕਿਸਮਤ ਦਾ ਚੱਕਰ ਐਸਾ ਚੱਲਿਆ, ਜਿਸ ਸ਼ਖਸੀਅਤ ਨੂੰ, ਜਿਸ ਵਿਅਕਤੀ ਨੂੰ ਭਾਵ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ ਜਿਨ੍ਹਾਂ ਨੇ ਪ੍ਰਗਟ ਕੀਤਾ ਨਾ, ਰਾਜਾ ਸਾਹਿਬ ਨੇ ਉਨ੍ਹਾਂ ਨੇ ਪ੍ਰਗਟ ਕੀਤਾ, ਉਹ ਹੀ ਬਣ ਕੇ ਬਹਿ ਗਏ। ਰਾਜਾ ਸਾਹਿਬ ਨੇ ਸੋਚ ਲਿਆ ਵੀ ਹੁਣ ਗ੍ਰਸਤੀ ਬੰਦਾ ਨੇ, ਤੇ ਨਾ ਉਨ੍ਹਾਂ ਨੂੰ ਨਮਸਕਾਰ ਕੀਤੀ, ਨਾ ਕੋਈ ਸਤਿਕਾਰ ਦਿੱਤਾ, ਨਾ ਉੱਠ ਕੇ ਮਿਲੇ, ਨਾ ਜੀ ਆਇਆ ਆਖਿਆ।
ਭਾਈ ਸਾਹਿਬ ਨੇ ਸੋਚਿਆ ਭਾਈ ਇਹ ਤਾਂ ਮੇਰਾ ਬੜਾ ਤਸਕਾਰ ਹੋਇਆ, ਬੇੜਾ ਅਪਮਾਨ ਹੋਇਆ, ਇਹ ਗੱਲ ਕੀ ਬਣੀ? ਭਾਈ ਸਾਹਿਬ ਜੀ ਵੀ ਅੰਤਰ ਦੀ ਖੇਡ ਜਾਣਦੇ ਸਨ, ਕੋਈ ਉਹਨਾਂ ਨੇ ਜਵਾਹਰ ਸਿੰਘ ਸਾਹਿਬ ਜੀ ਨੂੰ ਭਾਈ ਸਾਹਿਬ ਇਹ ਲਿਖਿਆ, ਜਵਾਹਰ ਸਿੰਘ ਸਾਹਿਬ ਵੀ ਅੰਤਰ ਦੀਆਂ ਖੇਡਾਂ ਜਾਣਦੇ ਸਨ, ਕੱਚੇ ਪਿੱਲੇ ਨਹੀਂ ਸਨ, ਲੇਕਿਨ ਜਿਨ੍ਹਾਂ ਨੂੰ ਪ੍ਰਗਟ ਕੀਤਾ ਰਾਜਾ ਸਾਹਿਬ ਉਹ ਵੀ ਘੱਟ ਨਹੀਂ ਸਨ। ਇੱਥੇ ਪੂਰਵਲਾ ਕਰਮ ਆ ਗਿਆ, ਰਾਜਾ ਸਾਹਿਬ ਸਤਿਕਾਰ ਲਈ ਉੱਠੇ ਨਹੀਂ ਤੇ ਜਵਾਹਰ ਸਿੰਘ ਸਾਹਿਬ ਜੀ ਨੇ ਉਹਨੂੰ ਆਪਣੀ ਬੜੀ ਬੇਇੱਜ਼ਤੀ ਸਮਝੀ, ਟੁਰਨ ਲੱਗੇ ਨਾ ਜਵਾਹਰ ਸਿੰਘ ਸਾਹਿਬ ਜੀ। ਅੱਛਾ ਵੇ ਕਹਿਣ ਲੱਗੇ, ਚੁਗਲਖੋਰ ਨੇ ਚੁਗਲੀ ਮਾਰ ਦਿੱਤੀ ਹੈ, ਚੁਗਲੀ ਅਸਰ ਕਰ ਗਈ ਹੈ, ਚੁਗਲਖੋਰ ਨੇ ਚੁਗਲੀ ਮਾਰ ਦਿੱਤੀ ਹੈ, ਅੱਗੇ ਅਸਰ ਕਰ ਗਈ ਹੈ। ਅੱਛਾ ਔਖੇ ਇਹ ਵੀ ਬੜੇ ਹੋਣਗੇ, ਕਸ਼ਟ ਇਹ ਵੀ ਬੜੇ ਭੋਗਣਗੇ, ਦੁੱਖ ਤਕਲੀਫ ਮੁਸੀਬਤ ਵਿੱਚ ਇਹ ਵੀ ਬੜੇ ਫਿਰਨਗੇ, ਤੇ ਭਲਾ ਚੁਗਲੀ ਵਾਲਿਆਂ ਦਾ ਵੀ ਨਹੀਂ ਹੋਣਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸਨੇ ਚੁਗਲੀ ਕੀਤੀ ਹੈ ਨਾ, ਭਲਾ ਉਹਦਾ ਵੀ ਨਹੀਂ ਹੋਣਾ? ਹੁਣ ਇਹ ਗੱਲ ਹੈ ਰਮਜ਼ ਵਾਲੀ, ਸਮਝਣ ਵਾਲੀ, ਕਿਹਨ ਕੀਤੀ ਹੈ, ਕਿਸ ਨਾਲ ਵਰਤੀ ਹੈ, ਕਿਹਨ ਦੁੱਖ ਭੋਗਣੇ ਨੇ, ਕੌਣ ਭੋਗੇਗਾ, ਕੌਣ ਹੋਵੇਗਾ। ਕਹਿਣ ਲੱਗੇ ਭਾਈ ਸਾਹਿਬ ਜਵਾਹਰ ਸੋਹਣੀ, ਜਿਹਨ ਚੁਗਲੀ ਕੀਤੀ ਹੈ ਭਲਾ ਉਹਦਾ ਵੀ ਨਹੀਂ ਹੋਣਾ, ਤੇ ਕਸ਼ਟ ਤੁਸੀਂ ਵੀ ਬੜੇ ਭੋਗੋਗੇ, ਤਕਲੀਫਾਂ ਵਿੱਚ ਬੜੀ ਗੁਜ਼ਰੋਗੇ। ਜਿਉਂ ਜਿਉਂ ਭਾਈ ਸਾਹਿਬ ਜੀ ਚਿੰਗੜਾ ਨੂੰ ਜਾਂਦੇ ਰਹੇ ਤੇ ਰਾਜਾ ਸਾਹਿਬ ਬਿਮਾਰ ਹੋ ਗਏ। ਸਾਧ ਬੋਲਦਾ ਘੱਟ ਹੈ, ਪਰ ਅੱਜ ਕੱਲ੍ਹ ਦੇ ਸਾਧਾਂ ਦੀ ਮੈਂ ਗੱਲ ਨਹੀਂ ਕਰਦਾ, ਮੇਰੇ ਭੈਣ ਜੀ ਵੀ ਹਨ ਵੱਡੇ ਤੇ ਸੰਤ ਪਦਵੀ ਵਾਲੇ ਵੀ ਨੇ, ਮੈਨੂੰ ਮਾਫ ਕਰ ਦੇਣਗੇ। ਅੱਜ ਕੱਲ੍ਹ ਸੰਤ ਬਹੁਤ ਗੰਦਾ ਬੋਲਦੇ ਨੇ, ਔਰ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਠ ਕੇ ਬੋਲਦੇ, ਪਤਾ ਤੁਹਾਨੂੰ ਵੀ ਹੈ, ਸਾਰਿਆਂ ਨੂੰ ਪਤਾ। ਖੈਰ, ਪਰ ਗੱਲ ਇਹ ਹੈ ਸਾਧ ਸੰਗਤ ਜੀ, ਸਾਧ ਘੱਟ ਬੋਲਦਾ ਹੈ, ਜਦੋਂ ਬੋਲਦਾ ਤਾਂ ਉਹਦਾ ਬੋਲਿਆ ਬਿਰਥਾ ਨਹੀਂ ਜਾਂਦਾ। ਸਾਧ ਘੱਟ ਬੋਲਦਾ, ਜਦੋਂ ਬੋਲਦਾ ਉਹਦਾ ਫਿਰ ਬੋਲਿਆ ਬਿਰਥਾ ਨਹੀਂ ਜਾਂਦਾ। ਤੀਰ ਅਣਿਆਲਾ ਹੈ, ਤਰਕਿਸ਼ ਵਿੱਚੋਂ ਨਿਕਲ ਗਿਆ, ਚਿੱਲੇ ਤੇ ਚੜ ਗਿਆ, ਹੱਥੋਂ ਨਿਕਲ ਗਿਆ, ਮੁੜ ਵਾਪਸ ਕੋਈ ਨਹੀਂ ਆਉਂਦਾ। ਰਾਜਾ ਸਾਹਿਬ ਤੇ ਬਿਮਾਰ ਹੋ ਗਿਆ ਜੀ, ਉੱਥੇ ਇੰਨਾ ਬਿਮਾਰ ਹੋ ਗਿਆ ਭਈ ਤੁਰਨੋ ਫਿਰਨੋ ਵੀ ਰਹਿ ਗਏ, ਤੁਰਨੋ ਫਿਰਨੋ ਵੀ ਰਹਿ ਗਏ। ਦੋ ਬੰਦੇ ਫੜ ਕੇ ਬਿਠਾਲਦੇ ਨੇ, ਦੋ ਉਠਾਲਦੇ ਨੇ, ਪਰ ਦਿਲ ਦਿਮਾਗ ਚ ਦੋ ਗੱਲਾਂ ਆ ਗਈਆਂ, ਕਸ਼ਟ ਭੋਗੋਗੇ, ਤਕਲੀਫ ਉਠਾਵੋਗੇ, ਮੁਸੀਬਤਾਂ ਝੱਲੋਗੇ, ਦੂਜਾ ਖਿਆਲ ਪੇ ਗ੍ਰਸਤੀ ਗੁਰੂ ਕੋਈ ਨਹੀਂ ਹੁੰਦਾ, ਦੋਨੋਂ ਤਜਬਜ਼ਬ ਵਿੱਚ ਫਸ ਗਏ ਜੀ। ਲੇਕਿਨ ਜਦੋਂ ਬਹੁਤ ਕਸ਼ਟ ਵਿੱਚ ਆ ਗਏ ਨਾ, ਫਿਰ ਬਾਬਾ ਸਰਮੁਖ ਸਿੰਘ ਸਾਹਿਬ ਜੀ ਨੇ ਵਿਚੋਲਗਿਰੀ ਕੀਤੀ, ਜਾ ਕੇ ਭਾਈ ਜਵਾਹਰ ਸਿੰਘ ਸਾਹਿਬ ਦੇ ਚਰਨ ਫੜ ਲਏ, ਬੇਨਤੀਆਂ ਕੀਤੀਆਂ। ਬੱਚਾ ਗੁਮਰਾਹ ਹੋ ਜਾਂਦਾ ਹੈ ਜੀ, ਬੱਚਾ ਭੁੱਲ ਜਾਂਦਾ ਹੈ। ਭਾਈ ਸਾਹਿਬ ਜਵਾਹਰ ਸਿੰਘ ਕਹਿਣ ਲੱਗੇ, ਸਤਿਗੁਰੂ ਜੀ ਚਰਨ ਸ਼ਰਨ ਪੈ ਜਾਣ, ਆ ਕੇ ਸਾਰੀਆਂ ਬਖਸ਼ਾਂ ਹੋ ਜਾਣਗੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਦੇ ਸ਼ਰਨ ਵਿੱਚ ਆ ਜਾਣ, ਸਭ ਕਸ਼ਟ ਨਿਵਿਰਤ ਹੋ ਜਾਣਗੇ, ਸਭ ਮੁਸ਼ਕਲਾਂ ਦੂਰ ਹੋ ਜਾਣੀਆਂ। ਪਰ ਜਦੋਂ ਮੁਸ਼ਕਲ ਵਿੱਚ ਸੀ ਤਾਂ ਏਦਾਂ ਦੀ ਗੱਲ ਸੀ ਸਾਧ ਸੰਗਤ ਜੀ, ਹੁਣ

ਹੁਣ ਭਾਈ ਜਵਾਹਰ ਸਿੰਘ ਹੋਰੀ ਨਾ ਤੇ ਕਸ਼ਟ ਦੇਣ ਵੇਲੇ ਰਾਜਾ ਸਾਹਿਬ ਦਾ ਨਾਂ ਲਿਆ ਜੀ, ਤੇ ਨਾ ਨਿਵਰਤ ਕਰਨ ਵੇਲੇ ਨਾਂ ਨਹੀਂ ਲਿਆ ਵੀ ਰਾਜਾ ਸਾਹਿਬ ਆਉਣ, ਉਹ ਆਉਣ, ਉਹਨੂੰ ਕਸ਼ਟ ਹੋਵੇਗਾ ਨਹੀਂ, ਕਸ਼ਟ ਬੜੇ ਹੋਣਗੇ, ਮੁਸੀਬਤਾਂ ਬੜੀਆਂ ਝੱਲੋਗੇ, ਮੁਸ਼ਕਿਲ ਵਿੱਚ ਫਸ ਜਾਓਗੇ। ਇਤਿਹਾਸ ਇਹ ਕਹਿੰਦਾ ਭੀ ਰਾਜਾ ਸਾਹਿਬ ਨੂੰ ਸ਼ੂਗਰ ਇੰਨੀ ਵੱਧ ਗਈ ਭੀ ਅਨਕੰਟਰੋਲ ਹੋ ਗਿਆ, ਕੰਟਰੋਲ ਚ ਨਾ ਆਵਣ ਤੇ ਉੱਠਣਾ ਬੈਠਣਾ ਮੁਸ਼ਕਿਲ ਹੋ ਗਿਆ। ਇਸ ਹਾਲਤ ਚ ਭਾਈ ਸਾਹਿਬ ਨੇ ਸਰਮੁਖ ਸਿੰਘ ਸਾਹਿਬ ਜੀ ਜਾ ਕੇ ਬੇਨਤੀ ਕੀਤੀ, ਭਾਈ ਜਵਾਹਰ ਸਿੰਘ ਹੋਰੀ ਕਹਿਣ ਲੱਗੇ ਸਤਿਗੁਰੂ ਜੀ ਚਰਨ ਛਰਨ ਆ ਜਾਣ। ਜਿਸ ਵੇਲੇ ਉਹ ਆ ਗਏ ਤੇ ਇਧਰੋਂ ਬਖਸ਼ਾਂ ਦੇ ਭੰਡਾਰ ਖੁੱਲ ਗਏ ਭਾਈ ਸਾਹਿਬ ਜੀ ਵੱਲੋਂ, ਜਵਾਹਰ ਸਿੰਘ ਸਾਹਿਬ ਵੱਲੋਂ ਭੰਡਾਰ ਖੁੱਲ ਗਏ। ਆਖਣ ਲੱਗੇ ਬਚੜਾ ਸ਼ਰਨ ਵਿੱਚ ਆ ਗਿਆ, ਸਭ ਕਸ਼ਟ ਨਿਵਰਤ ਹੋ ਜਾਣ। ਯਕੀਨ ਕਰੋ ਸਾਧ ਸੰਗਤ ਜੀ, ਰਾਜਾ ਸਾਹਿਬ ਜੀ ਨਾਭ ਕਮਲ ਸਾਹਿਬ ਜਿਸ ਨੇ ਇਧਰੋਂ ਬਚਨ ਹੋਇਆ ਤੇ ਉਸਕੇ ਆਪ ਹੀ ਉੱਠ ਕੇ ਬਹਿ ਗਏ, ਆਪ ਉੱਠ ਕੇ ਬਹਿ ਗਏ, ਸ਼ਕਤੀ ਆ ਗਈ, ਤਾਣ ਆ ਗਿਆ, ਕੁਵਤ ਆ ਗਿਆ, ਕੂਤ ਆ ਗਈ, ਬਸ ਫਿਰ ਤੇ ਪ੍ਰੇਮ ਰਾਜਾ ਸਾਹਿਬ ਨੂੰ ਨੇੜੇ ਕਰਕੇ ਕਹਿਣ ਲੱਗੇ ਭਾਈ ਜਵਾਹਰ ਸਿੰਘ ਸਾਹਿਬ ਬੜੀ ਮੁਸ਼ਕਲ ਹੈ, ਪ੍ਰੇਮ ਦੀਆਂ ਤੰਦਾਂ ਬੜੀਆਂ ਸਨ, ਕਿਸੇ ਨੇ ਵਿਚਕਾਰੋਂ ਤੋੜ ਦਿੱਤੀਆਂ ਨੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪ੍ਰੇਮ ਦੀਆਂ ਤੰਦਾਂ ਬੜੀਆਂ ਸਨ ਪਰ ਕਿਸੇ ਨੇ ਆ ਕੇ ਵਿੱਚੋਂ ਤੋੜ ਦਿੱਤੀਆਂ ਨੇ, ਹੁਣ ਮੁੜ ਜੁੜ ਗਈਆਂ ਨੇ, ਤੁਸੀਂ ਚਰਨ ਛਰਨ ਵਿੱਚ ਆ ਗਏ ਹੋ। ਤਾਂ ਫਿਰ ਇਤਿਹਾਸ ਇਹ ਕਹਿੰਦਾ ਮੈਂ ਬਿਲਕੁਲ ਜਲਦੀ ਜਲਦੀ ਨਿਬੇੜ ਲਿਆ, ਕਿਉਂਕਿ ਅੱਜ ਜੋ ਭੈਣ ਜੀ ਨੇ ਬੀਬੀ ਜਸਵਿੰਦਰ ਕੌਰ ਜੀ ਨੇ ਵੀ ਵਚਨ ਕਰਨੇ ਨੇ ਤੇ ਆਪਦੇ ਦਾਸਿਆਂ ਨੇ ਅੱਗੇ ਜਾਣਾ ਹੈ। ਤੋ ਇਸ ਲਿਹਾਜ਼ ਨਾਲ ਰਾਜਾ ਸਾਹਿਬ ਜੀ ਚੱਟ ਉੱਠ ਕੇ ਬੈਠ ਗਏ। ਹੁਣ ਵੇਖਣ ਦੀ ਇਹ ਗੱਲ ਹੈ ਕਿ ਸਾਧ ਦਾ ਵਚਨ ਅਟਲ ਰਹਿੰਦਾ ਹੈ, ਫਿਰਦਾ ਨਹੀਂ। ਜੇ ਵਚਨ ਇਹ ਕਰ ਦਿੱਤਾ ਨਾ ਵੀ ਦੁੱਖ ਤਕਲੀਫ ਮੁਸੀਬਤ ਵਿੱਚ ਵੜੋਗੇ ਤੇ ਕਹਿੰਦੇ ਨੇ ਸ਼ੂਗਰ ਪੈਣ ਲਾਪੇ ਇੰਨੀ ਵੱਧ ਗਈ ਕਿ ਕੰਟਰੋਲ ਹੀ ਨਾ ਹੋਵੇ। ਹੁਣ ਜਿਹੜੇ ਡਾਇਬਟੀਜ਼ ਦੇ ਮਰੀਜ਼ ਨੇ ਜਿਨ੍ਹਾਂ ਨੂੰ ਤਕਲੀਫ ਹੈ, ਉਨ੍ਹਾਂ ਨੂੰ ਪਤਾ ਕਿਵੇਂ ਅੰਗੂਠਾ ਕੱਢ ਦਿੰਦੇ ਡਾਕਟਰ ਭਾਈ, ਹੁਣ ਕੰਟਰੋਲ ਨਹੀਂ ਹੋਣੀ। ਅੰਗੂਠਾ ਕੱਢ ਦਿੱਤਾ ਪਰ ਉਹ ਫਿਰ ਕੰਟਰੋਲ ਨਹੀਂ ਹੁੰਦੀ, ਗਿੱਟਾ ਕੱਟ ਦਿਓ ਜੀ, ਹੁਣ ਲੱਤ ਕੱਟ ਦਿਓ ਜੀ, ਹੁਣ ਸਾਰੀ ਲੱਤ ਕੱਟ ਦਿਓ ਜੀ, ਕਿੱਡੀ ਮੁਸੀਬਤ ਹੈ ਜੀ।

ਨਿਹਾਲ ਨਿਹਾਲ ਨਿਹਾਲ ਕਰ ਦਿੱਤਾ। ਆਖਣ ਲੱਗੇ ਭਾਈ ਸਜਵਾਰ ਸਿੰਘ ਸਾਹਿਬ ਜੀ ਕਿ ਰਾਜਾ ਸਾਹਿਬ ਤੇ ਵਰਾਂ ਦਾ ਖਜ਼ਾਨਾ ਹੈ, ਵਰ ਦੇਣ ਦਾ ਦਾਤਾ ਹੈ। ਇਸ ਲਿਹਾਜ਼ ਨਾਲ ਉਨ੍ਹਾਂ ਨੇ ਇਲਾਕੇ ਦੀ ਸੰਗਤ ਔਰ ਦੂਰੋਂ ਦਰਾਜ ਦੀ ਸੰਗਤ ਨੂੰ ਇਹਨਾਂ ਨਿਵਾਜਿਆ ਕਿ ਭਰ ਭਰ ਘੋੜੀਆਂ ਗਏ ਨੇ ਤੇ ਫਿਰ ਰਾਜਾ ਸਾਹਿਬ ਜੀ ਤੋਂ ਬਾਅਦ ਝਿੰਗੜੀ ਰਹਿਣ ਲੱਗ ਪਏ, ਮੁਸ਼ਦੇ ਕਾਮਲ ਦੇ ਕੋਲ ਰਹਿਣ ਲੱਗ ਪਏ ਔਰ ਅੱਗੇ ਸੁੱਖ ਮੇਰੇ ਨੀਤਾ ਵਾਲੀ ਹਾਲਤ ਬਣਾ ਲਈ ਚੁੱਪ ਚੁੱਪ ਦੀ ਸੀਮਾ।

ਹਾਜਿਸ ਪਿੰਗਲੇ ਬੱਚੇ ਨੂੰ ਚੁੱਕਿਆ ਤੇ ਚੁੱਕ ਕੇ ਜੰਗਲ ਦੇ ਵਿੱਚ ਛੱਡ ਆਏ ਨੇ। ਆਖਣ ਲੱਗੇ ਹੁਣ ਇੱਥੇ ਰੁਲ, ਅਸੀਂ ਦੇਖਾਂਗੇ ਤੇਰਾ ਵਾਹਿਗੁਰੂ ਤੇਰਾ ਰਾਮ ਕਿਵੇਂ ਤੈਨੂੰ ਪ੍ਰਸ਼ਾਦੇ ਛਕਾਉਂਦਾ ਹੈ, ਕਿਵੇਂ ਤੈਨੂੰ ਪਾਲਦਾ ਹੈ। ਭੁੱਖ ਨਾਲ ਮਰੇਗਾ ਤੇ ਤੈਨੂੰ ਸਾਡੀ ਕਦਰ ਆਵੇਗੀ।

ਵਾਸ ਉਹਦੀ ਯਾਦ ਵਿੱਚ ਗੁਜ਼ਾਰਨਾ ਹੈ। ਉਸੇ ਵੇਲੇ ਫਿਰ ਸਿਮਰਨ ਦੇ ਵਿੱਚ ਜੁੜ ਗਿਆ ਤੇ ਆਪਣੀ ਰਸਨਾ ਤੋਂ ਉੱਚੀ ਉੱਚੀ ਰਾਮ ਰਾਮ ਬੋਲਣ ਲੱਗਾ। ਅੱਜ ਜਦੋਂ ਸਿਮਰਨ ਵਿੱਚ ਜੁੜਿਆ ਹੈ ਨਾ, ਰਾਮ ਰਾਮ ਬੋਲ ਰਿਹਾ ਹੈ ਤੇ ਕੀ ਹੋਇਆ, ਇਹਨੇ ਨੂੰ ਇਸ ਦੇਸ਼ ਦਾ ਰਾਜਾ ਇਸ ਜੰਗਲ ਦੇ ਵਿੱਚ ਹੀ ਗੁਜ਼ਰ ਰਿਹਾ ਹੈ। ਕੀ ਤੱਕ ਰਿਹਾ ਹੈ, ਰਾਮ ਰਾਮ ਦੀ ਆਵਾਜ਼ ਆ ਰਹੀ ਹੈ। ਆਪਣੇ ਘੋੜੇ ਤੋਂ ਉਤਰਿਆ ਤੇ ਉਤਰ ਕੇ ਜੰਗਲ ਵੱਲ ਝਾਕ ਮਾਰੀ, ਕੀ ਦੇਖ ਰਿਹਾ ਹੈ, ਇੱਕ ਬੜਾ ਹੀ ਸੁੰਦਰ ਬੱਚਾ ਬੈਠਾ ਰਾਮ ਰਾਮ ਦਾ ਸਿਮਰਨ ਕਰ ਰਿਹਾ ਹੈ। ਇਸ ਰਾਜੇ ਦੇ ਕੋਈ ਔਲਾਦ ਨਹੀਂ, ਕੋਈ ਬੱਚਾ ਨਹੀਂ। ਇਸ ਸੁੰਦਰ ਬੱਚੇ ਵੱਲ ਦੇਖ ਕੇ ਜਿਸ ਦੀ ਰਸਨਾ ਤੇ ਰਾਮ ਹੈ

ਤੇ ਇਸ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਲਿਆ, ਪੁੱਤਰ ਬਣਾ ਕੇ ਆਪਣੇ ਘਰ ਲੈ ਗਿਆ ਹੈ। ਤੂੰ ਮੇਰਾ ਪੁੱਤਰ ਹੈ। ਸਮਾਂ ਬੀਤਿਆ, ਇਹ ਰਾਜਾ ਬਿਰਧ ਹੋਇਆ ਤੇ ਇਹ ਬੱਚਾ ਜਵਾਨ ਹੋ ਗਿਆ। ਦੇਖੋ ਨਾਮ

ਕਹਿੰਦੇ ਨੇ ਮਿੱਟੀ ਨੂੰ। ਮਿੱਟੀ ਦੇ ਵਿੱਚ ਪੈਰ ਮਾਰੀਏ ਤਾਂ ਮਿੱਟੀ ਦੇ ਛੋਟੇ ਛੋਟੇ ਕਿਣਕੇ ਉਤਾਂਹ ਨੂੰ ਉੱਡਦੇ। ਉਹ ਮਿੱਟੀ ਦੇ ਕਿਣਕੇ ਉਤਾਂਹ ਉੱਡ ਕੇ ਫਿਰ ਦੁਬਾਰਾ

ਸਾਰੇ ਸ਼ਹਿਰ ਦੇ ਵਿੱਚ ਮਾਰਸ਼ਲ ਲਾ ਲੱਗਾ, ਕਰਫਿਊ ਲੱਗਾ, ਲੋਕ ਆਪਣੇ ਘਰਾਂ ਵਿੱਚ ਬੰਦ ਹਨ, ਰਾਤ ਦਾ ਵੇਲਾ ਸੁੱਤੇ ਹਨ, ਸਿਆਲਾਂ ਦੇ ਦਿਨ ਹਨ, ਸਰਦੀ ਵੀ ਬਹੁਤ ਹੈ। ਜਿੱਥੇ ਸਾਰਾ ਸ਼ਹਿਰ ਸੁੱਤਾ ਹੈ ਉੱਥੇ ਇਸੇ ਸਰਹੰਦ ਸ਼ਹਿਰ ਦੇ ਵਿੱਚ ਇੱਕ ਘਰ ਦੇ ਅੰਦਰ ਇੱਕ ਗੱਭਰੂ ਨੌਜਵਾਨ ਜਿਸ ਦੇ ਬੱਚੇ ਸੁੱਤੇ ਹਨ, ਪਰ ਇਹ ਗੱਭਰੂ ਨੌਜਵਾਨ ਆਪਣੀ ਘਰਵਾਲੀ ਦੇ ਕੋਲ ਬੈਠਾ ਹੈ।

ਅੱਜ ਸਰਹੰਦ ਸ਼ਹਿਰ ਨੂੰ ਕੀ ਆਖਾਂ, ਗੁਰੂ ਦੀ ਬਖਸ਼ਿਸ਼ ਆਖਾਂ ਕਿ ਬਦ ਕਿਸਮਤੀ ਆਖਾਂ ਇਸ ਸ਼ਹਿਰ ਦੀ। ਇਸ ਦੀ ਘਰਵਾਲੀ ਕਹਿਣ ਲੱਗੀ, ਮੈਂ ਤੁਹਾਡੀ ਗੱਲ ਸਮਝੀ ਨਹੀਂ। ਫਿਰ ਕਹਿੰਦਾ ਬਲੀਏ ਰੋਕੇ, ਸਰਹੰਦ ਸ਼ਹਿਰ ਨੂੰ ਭਾਗਾਂ ਵਾਲਾ ਆਖਾਂ, ਕਿਹਦੀ ਬਦਕਿਸਮਤੀ ਤੇ ਰੋਵਾਂ। ਘਰ ਵਾਲੀ ਫਿਰ ਪੁੱਛਦੀ, ਮੈਂ ਤੁਹਾਡੀ ਗੱਲ ਸਮਝੀ ਨਹੀਂ, ਇਹ ਗੱਭਰੂ ਨੌਜਵਾਨ ਕੌਣ ਹੈ? ਇਸਦਾ ਨਾਮ ਹੈ ਬਾਬਾ ਮੋਤੀ ਰਾਮ ਮਹਿਰਾ। ਇਹ ਮੋਤੀ ਰਾਮ ਮਹਿਰਾ ਕਹਿਣ ਲੱਗਾ, ਭਲੀਏ ਲੋਕੇ, ਸ਼ਹਿਰ ਦੇ ਵੱਡੇ ਭਾਗ ਇਸ ਵਾਸਤੇ ਆਖਦਾ ਕਿਉਂਕਿ ਅੱਜ ਇਸ

ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦੇ ਇਸ ਸ਼ਹਿਰ ਵਿੱਚ ਆਏ ਹਨ, ਜਿੱਥੇ ਉਹਨਾਂ ਕਦਮ ਤਰੇ ਉਹ ਸ਼ਹਿਰ ਪਵਿੱਤਰ ਹੋ ਗਿਆ। ਪਰ ਦੂਸਰੇ ਪਾਸੇ ਬਦਕਿਸਮਤੀ ਸ਼ਹਿਰ ਦੇ ਇਸ ਵਾਸਤੇ ਆਖਦਾ ਕਿ ਮਾਤਾ ਗੁਜਰੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੱਦ ਦੇ ਨਵਾਬ ਨੇ ਠੰਡੇ ਬੁਰਜ ਵਿੱਚ ਕੈਦ ਕੀਤਾ। ਕੈਦ ਦੇਖਦਾ ਤੇ ਮਨ ਰੋਂਦਾ ਹੈ, ਦਿਲ ਰੋਂਦਾ ਹੈ, ਅੱਖਾਂ ਰੋਂਦੀਆਂ ਨੇ, ਪਰ ਜੇ ਮਾਤਾ ਜੀ ਔਰ ਸਾਹਿਬਜ਼ਾਦਿਆਂ ਦੇ ਚਰਨਾਂ ਨੂੰ ਦੇਖਾਂ ਤੇ ਸ਼ਹਿਰ ਤੇ ਵੱਡੇ ਲੱਗਾ ਭਰੀਏ ਲੋਕੇ। ਹਰ ਪਾਸੇ ਕਰਫਿਊ ਮਾਰਸ਼ਲ ਲਾਲ ਲੱਗਾ। ਮਾਤਾ ਗੁਜਰੀ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਕੈਦ ਹਨ। ਬੁਰਜ ਕੀ ਹੈ? ਉੱਚਾ ਸਾਰਾ ਇੱਕ ਮਕਾਨ ਬਣੇ ਹੈ ਸੌਖੀ ਸਮਝ ਵਾਸਤੇ। ਜਗਲਾ ਹੈ, ਇੱਕ ਪਾਸਿਓਂ ਹਵਾ ਆਉਂਦੀ ਹੈ, ਦੂਸਰੇ ਪਾਸੇ ਨਿਕਲ ਜਾਂਦੀ ਹੈ। ਇਸ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਔਰ ਸਾਹਿਬਜ਼ਾਦੇ ਕੈਦ ਕੀਤੇ ਗਏ। ਮੋਤੀ ਰਾਮ ਮਹਿਰਾ ਕਹਿਣ ਲੱਗਾ, ਭਲੀਏ ਲੋਕੇ, ਮੇਰਾ ਚਿੱਤ ਕਰਦਾ ਹੈ ਮੈਂ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਦੁੱਧ ਪਿਆ ਕੇ ਆਵਾਂ। ਘਰਵਾਲੀ ਨੇ ਕਿਹਾ, ਪੱਤਾ ਪੱਤਾ ਤੇ ਵੈਰੀ ਹੈ, ਠੰਡੇ ਬੁਰਜ ਦੇ ਦੁਆਲੇ ਬੜਾ ਸਖਤ ਪਹਿਰਾ ਹੈ, ਉੱਥੇ ਕੋਈ ਨਹੀਂ ਜਾ ਸਕਦਾ। ਜੇ ਤੁਸੀਂ ਗਏ ਤੇ ਫਿਰ ਜਿਉਂ

ਨਾਲ ਹੋਇਆ। ਉਸ ਵੇਲੇ ਦੀ ਗੱਲ, ਹਸਤਨਾਪੁਰ ਤੇ ਧ੍ਰਿਤਰਾਸ਼ਟਰ ਦਾ ਰਾਜ ਸੀ। ਕੈਰਵ ਔਰ ਪਾਂਡਵ ਦਰੋਣਾਚਾਰਿਆ ਦੇ ਕੋਲ ਵਿਦਿਆ ਪੜ੍ਹਦੇ ਸਨ ਔਰ ਸ਼ਸਤਰ ਵਿਦਿਆ ਵੀ ਸਿੱਖਦੇ ਸਨ। ਦੁਆਪਰ ਯੁੱਗ ਦੇ ਵਿੱਚ ਦਰੋਣਾਚਾਰਿਆ ਇੱਕ ਬੜੇ ਹੀ ਮੰਨੇ ਪਰਮੰਨੇ ਔਰ ਬੜੀ ਹੀ ਸੂਝਬੂਝ ਰੱਖਣ ਵਾਲੇ ਗੁਰੂ ਮੰਨੇ ਗਏ ਹਨ, ਧਨੁਸ਼ ਵਿਦਿਆ ਦੇ, ਸ਼ਸਤਰ ਵਿਦਿਆ ਦੇ। ਮੋਤੀ ਰਾਮ ਮਹਿਰਾ ਸੁਣਾ ਰਿਹਾ ਭਲੀਏ ਨੂੰ ਕਿ ਦਰੋਣਾਚਾਰਿਆ ਦੇ ਕੋਲ ਕੈਰਵ ਤੇ ਪਾਂਡਵ ਰਾਜਕੁਮਾਰ ਸ਼ਸਤਰ ਵਿਦਿਆ ਸਿੱਖਣ ਆਉਂਦੇ, ਉੱਥੇ ਰਹਿੰਦੇ। ਉਨ੍ਹਾਂ ਦਿਨਾਂ ਦੇ ਵਿੱਚ ਹੀ ਸਾਡੀ ਜਾਤੀ ਦੇ ਏਕਲਵ ਆਪਣੇ ਪਿਤਾ ਦੇ ਨਾਲ ਦਰੋਣਾਚਾਰਿਆ ਦੇ ਕੋਲ ਗਏ ਔਰ ਦਰੋਣਾਚਾਰਿਆ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਸ਼ਸਤਰ ਵਿਦਿਆ ਸਿਖਾਓ, ਮੈਂ ਵੀ ਸ਼ਸਤਰ ਵਿਦਿਆ ਸਿੱਖਣਾ ਚਾਹੁੰਦਾ। ਤਾਂ ਦਰੋਣਾਚਾਰਿਆ ਨੇ ਏਕਲਵ ਨੂੰ ਕਿਹਾ, ਏਕਲਵ ਤੂੰ ਛਤਰੀ ਨਹੀਂ, ਤੂੰ ਨੀਵੀਂ ਜਾਤ ਦੇ। ਇਹ ਸ਼ਸਤਰ ਵਿਦਿਆ ਸਿਰਫ ਛਤਰੀ ਸਿੱਖ ਸਕਦੇ, ਉੱਚੀ ਜਾਤ ਵਾਲੇ। ਤੂੰ ਛਤਰੀ ਨਹੀਂ, ਉੱਚੀ ਜਾਤ ਦਾ ਨਹੀਂ, ਇਸ ਕਰਕੇ ਮੈਂ ਤੈਨੂੰ ਵਿਦਿਆ ਨਹੀਂ ਦੇ ਸਕਦਾ, ਨਾ ਹੀ ਤੂੰ ਰਾਜਕੁਮਾਰ। ਏਕਲਵ ਦੇ ਮਨ ਤੇ ਬੜੀ ਸੱਟ ਲੱਗੀ। ਜੇ ਮੈਂ ਛਤਰੀ ਨਹੀਂ, ਜੇ ਮੈਂ ਉੱਚੀ ਜਾਤ ਦਾ ਨਹੀਂ, ਤੇ ਕੀ ਮੈਂ ਸ਼ਸਤਰ ਵਿਦਿਆ ਨਹੀਂ ਸਿੱਖ ਸਕਦਾ। ਮਨ ਦੁਖੀ ਹੋਇਆ, ਦਰੋਣਾਚਾਰਿਆ ਦੇ ਕੋਲੋਂ ਇਨਕਾਰ ਸੁਣਿਆ। ਏਕਲਵ ਪਿਤਾ ਦੇ ਨਾਲ ਵਾਪਸ ਆ ਗਿਆ, ਪਰ ਇਹਦੇ ਮਨ ਦੇ ਵਿੱਚ ਦੁੱਖ ਤੇ ਹੈ, ਪਰ ਸਾਧ ਸੰਗਤ ਦਰੋਣਾਚਾਰਿਆ ਵਾਸਤੇ ਪਿਆਰ ਨਹੀਂ ਘਟਿਆ, ਸ਼ਰਧਾ ਨਹੀਂ ਘਟੀ। ਇਹ ਏਕਲਵ ਜੰਗਲ ਵਿੱਚ ਹੀ ਰਹਿੰਦਾ ਸੀ, ਪੀਲ ਜਾਤ ਦਾ। ਇਹ ਦੇਖਦਾ ਸੀ ਲੁਕ ਲੁਕ ਕੇ ਕਿ ਕਿਸ ਤਰ੍ਹਾਂ ਦਰੋਣਾਚਾਰਿਆ ਰਾਜਕੁਮਾਰਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਸਨ। ਇਹ ਪਹਿਲਾਂ ਲੁਕ ਕੇ ਦੇਖਦਾ ਸੀ, ਫਿਰ ਆਪਣੇ ਟਿਕਾਣੇ ਆ ਜਾਂਦਾ, ਉੱਥੇ ਆ ਕੇ ਉਸੇ ਤਰ੍ਹਾਂ ਹੀ ਤੀਰ ਚਲਾਉਣ ਦਾ ਅਭਿਆਸ ਕਰਦਾ। ਔਰ ਇਸਨੇ ਇੱਕ ਦਰੋਣਾਚਾਰਿਆ ਦੀ ਆਪਣੇ ਹੱਥਾਂ ਦੇ ਨਾਲ ਮੂਰਤੀ ਵੀ ਬਣਾਈ, ਉਸ ਮੂਰਤੀ ਦੇ ਅੱਗੇ ਫੁੱਲ ਵੀ ਰੱਖਦਾ, ਉਸ ਨੂੰ ਮੱਥਾ ਵੀ ਟੇਕਦਾ। ਔਰ ਫਿਰ ਦਰਖਤਾਂ ਦੇ ਓਹਲੇ ਲੁਕ ਕੇ ਦਰੋਣਾਚਾਰਿਆ ਨੂੰ ਦੇਖਦਾ ਹੈ, ਜਿਹੜਾ ਰਾਜਕੁਮਾਰਾਂ ਨੂੰ ਸ਼ਸਤਰ ਵਿਦਿਆ ਸਿਖਾਉਂਦਾ। ਫਿਰ ਮੂਰਤੀ ਦੇ ਅੱਗੇ ਆ ਕੇ ਆਪ ਉਸੇ ਤਰ੍ਹਾਂ ਅਭਿਆਸ ਕਰਦਾ। ਸਮਾਂ ਬੀਤੇ, ਰਾਜਕੁਮਾਰਾਂ ਨੇ ਵਿਦਿਆ ਪੂਰੀ ਕਰ ਲਈ। ਇੱਕ ਦਿਨ ਰਾਜਕੁਮਾਰ ਖਿੱਦੋ ਖੁੰਡੀ ਖੇਡਦੇ ਸਨ, ਜਿਸ ਤਰ੍ਹਾਂ ਅੱਜ ਕੱਲ ਫੁੱਟਬਾਲ ਦੀ ਖੇਡ ਹੈ। ਪਹਿਲਾਂ ਕੱਪੜੇ ਦੀ ਗੇਂਦ ਬਣਾ ਕੇ ਉਹਦੇ ਨਾਲ ਲੋਕ ਖੇਡਿਆ ਕਰਦੇ ਸਨ। ਖੇਡਦਿਆਂ ਖੇਡਦਿਆਂ ਉਹ ਗੇਂਦ ਇੱਕ ਖੂਹ ਵਿੱਚ ਡਿੱਗ ਪਈ। ਹੁਣ ਗੇਂਦ ਖੂਹ ਵਿੱਚ ਡਿੱਗੀ
ਤੇ ਖੇਡ ਰੁਕ ਗਈ। ਹੁਣ ਉਸ ਗੇਂਦ ਨੂੰ ਕੱਢਣ ਵਾਸਤੇ ਹੋਰ ਤੇ ਕੋਈ ਸਾਧਨ ਨਹੀਂ ਸੀ ਤਾਂ ਅਰਜੁਨ ਜਿਹੜਾ ਸੀ ਬੜਾ ਮੰਨਿਆ ਹੋਇਆ ਤੀਰਅੰਦਾਜ਼ ਸੀ। ਇਸ ਨੇ ਇੱਕ ਤੀਰ ਚਲਾਇਆ, ਉਹ ਗੇਂਦ ਦੇ ਉੱਤੇ ਲੱਗਾ, ਫਿਰ ਇੱਕ ਤੀਰ ਦੇ ਉੱਤੇ ਦੂਸਰਾ ਤੀਰ, ਫਿਰ ਦੂਸਰੇ ਤੀਰ ਤੇ ਤੀਸਰਾ ਤੀਰ। ਇਹ ਤੀਰ ਚਲਾਉਣ ਦਾ ਕਮਾਲ ਸੀ, ਤੀਰ ਦੇ ਉੱਤੇ ਤੀਰ ਮਾਰ ਕੇ ਇੱਕ ਰੱਸੀ ਜਿਹੀ ਬਣਾਈ ਔਰ ਗੇਂਦ ਨੂੰ ਖੂਹ ਵਿੱਚੋਂ ਬਾਹਰ ਕੱਢ ਲਿਆ। ਇਹ ਕਮਾਲ ਸੀ ਅਰਜੁਨ ਦੀ ਤੀਰਅੰਦਾਜ਼ੀ ਦਾ। ਦਰੋਣਾਚਾਰਿਆ ਵੀ ਬੜੇ ਖੁਸ਼ ਨੇ ਤੇ ਉਹਨਾਂ ਨੇ ਕਹਿ ਵੀ ਦਿੱਤਾ ਸੀ, ਅਰਜੁਨ ਇਸ ਸੰਸਾਰ ਦੇ ਵਿੱਚ ਤੇਰੇ ਵਰਗਾ ਕੋਈ ਤੀਰ ਅੰਦਾਜ਼ ਨਹੀਂ, ਭਾਵ ਕੋਈ ਤੀਰ ਚਲਾਉਣ ਵਾਲਾ ਨਹੀਂ। ਅਰਜੁਨ ਵੀ ਖੁਸ਼, ਗੁਰੂ ਵੀ ਖੁਸ਼ ਤੇ ਰਾਜਕੁਮਾਰ ਵੀ ਖੁਸ਼। ਹੁਣ ਇੱਕ ਦਿਨ ਹੋਇਆ ਕਿ ਦਰੋਣਾਚਾਰਿਆ ਇਹਨਾਂ ਰਾਜਕੁਮਾਰਾਂ ਦੇ ਨਾਲ ਜੰਗਲ ਵਿੱਚ ਜਾ ਰਹੇ ਸਨ। ਏਕਲਵ ਦੇ ਕੋਲ ਇੱਕ ਕੁੱਤਾ ਹੁੰਦਾ ਸੀ, ਉਹ ਕੁੱਤਾ ਵੀ ਉਸ ਪਾਸੇ ਆ ਨਿਕਲਿਆ। ਕੁੱਤਾ ਭੌਂਕਣ ਲੱਗ ਪਿਆ ਤੇ ਏਕਲਵ ਦੇ ਮਨ ਵਿੱਚ ਵਿਚਾਰ ਆਇਆ, ਦਰੋਣਾਚਾਰਿਆ ਮੇਰਾ ਗੁਰੂ ਹੈ, ਧਿਆਨ ਰੱਖਣਾ ਪਾਸ ਸੰਗਤ, ਇੱਕ ਪਾਸੇ ਦਰੋਣਾਚਾਰਿਆ ਗੁਰੂ ਹੈ, ਇੱਕ ਪਾਸੇ ਏਕਲਵ ਉਹਦਾ ਅਨਨ ਪਰਮ ਭਗਤ ਹੈ, ਉਹਦਾ ਚੇਲਾ। ਏਕਲਵ ਦੀ ਭਗਤੀ ਦੇਖਣਾ ਤੇ ਦਰੋਣਾਚਾਰਿਆ ਦਾ ਰਵੱਈਆ ਦੇਖਣਾ। ਕੁੱਤਾ ਭੌਂਕ ਰਿਹਾ ਤੇ ਏਕਲਵ ਮਨ ਵਿੱਚ ਸੋਚਦਾ, ਕੁੱਤਾ ਭੌਂਕਦਾ ਪਿਆ, ਦਰੋਣਾਚਾਰਿਆ ਜੀ ਆ ਰਹੇ ਨੇ, ਇਹ ਤੇ ਮੇਰੇ ਗੁਰੂ ਨੇ, ਕੁੱਤਾ ਭੌਂਕੇ ਇਹ ਤੇ ਗੱਲ ਚੰਗੀ। ਤੇ ਏਕਲਵ ਮਨ ਵਿੱਚ ਸੋਚਦਾ ਜੇ ਆਵਾਜ਼ ਮਾਰੀ ਕੁੱਤੇ ਨੂੰ, ਕੁੱਤਾ ਚੁੱਪ ਤੇ ਕਰ ਜਾਏਗਾ, ਪਰ ਦਰੋਣਾਚਾਰਿਆ ਨੂੰ ਪਤਾ ਲੱਗ ਜਾਏਗਾ ਇੱਥੇ ਕੋਈ ਲੁਕ ਕੇ ਖੜਾ। ਆਖੋ ਸਤਨਾਮ ਸਿੰਘ, ਹੁਣ ਇਹੋ ਜਿਹਾ ਕੰਮ ਕਰਾਂ, ਕੁੱਤਾ ਭੌਂਕੇ ਵੀ ਨਾ ਤੇ ਗੁਰੂ ਨੂੰ ਪਤਾ ਵੀ ਨਾ ਲੱਗੇ, ਗੁਰੂ ਦੀ ਬੇਅਦਬੀ ਨਾ ਹੋਵੇ। ਕਿੰਨੀ ਸ਼ਰਧਾ ਏਕਲਵ ਦੇ ਮਨ ਵਿੱਚ। ਏਕਲਵ ਨੇ ਹੱਥ ਵਿੱਚ ਕਮਾਨ ਪਕੜੀ, ਪੱਥੇ ਵਿੱਚੋਂ ਤੀਰ ਕੱਢਿਆ, ਕਮਾਨ ਤੇ ਤੀਰ ਚੜਾ ਕੇ ਇੰਨੀ ਕਮਾਲ ਦੇ ਨਾਲ ਇਹਨੇ ਤੀਰ ਚਲਾਇਆ, ਉਹ ਤੀਰ ਕੁੱਤੇ ਦੇ ਮੂੰਹ ਵਿੱਚ ਜਾ ਕੇ ਲੱਗਾ। ਤੀਰ ਚਲਾਉਣ ਦੀ ਕਮਾਲ ਇਹ ਸੀ, ਤੀਰ ਕੁੱਤੇ ਦੇ ਮੂੰਹ ਵਿੱਚ ਤੇ ਗਿਆ ਪਰ ਨਾ ਤੇ ਖੂਨ ਵਗਿਆ ਤੇ ਨਾ ਹੀ ਕੁੱਤੇ ਦੇ ਮੂੰਹ ਵਿੱਚ ਜ਼ਖਮ ਹੋਇਆ। ਫਿਰ ਦੂਸਰਾ ਤੀਰ, ਫਿਰ ਤੀਸਰਾ ਤੀਰ ਚਲਾ ਚਲਾ ਕੇ ਕੁੱਤੇ ਦਾ ਮੂੰਹ ਭਰ ਦਿੱਤਾ। ਕਮਾਲ ਇਹੋ ਹੀ ਸੀ, ਤੀਰਾਂ ਦੇ ਨਾਲ ਮੂੰਹ ਭਰ ਦਿੱਤਾ ਪਰ ਕੁੱਤੇ ਦੇ ਮੂੰਹ ਵਿੱਚੋਂ ਖੂਨ ਨਹੀਂ ਵਗਿਆ ਤੇ ਨਾ ਹੀ ਕੋਈ ਜ਼ਖਮ ਆਇਆ। ਹੁਣ ਇਹ ਕਮਾਲ ਦਰੋਣਾਚਾਰਿਆ ਨੇ ਵੀ ਦੇਖਿਆ ਔਰ ਰਾਜਕੁਮਾਰਾਂ ਨੇ ਵੀ, ਔਰ ਸਾਰੇ ਦੰਦਾਂ ਥੱਲੇ ਉਂਗਲੀਆਂ ਲੈਣ ਲੱਗ ਪਏ। ਇਹ ਕੌਣ ਹੈ ਤੀਰ ਅੰਦਾਜ਼ ਜਿਹਨੇ ਇਹ ਕਮਾਲ ਕੀਤੀ।

ਸੁੱਤੇ ਦਾ ਮੂੰਹ ਤੀਰਾਂ ਨਾਲ ਭਰਿਆ ਦੇਖਿਆ। ਇਹ ਸਾਰੇ ਰਾਜਕੁਮਾਰ ਖਾਸ ਕਰਕੇ ਅਰਜੁਨ ਦਰੋਣਾਚਾਰਿਆ ਨੂੰ ਕਹਿਣ ਲੱਗਾ, ਗੁਰੂ ਜੀ ਤੁਸੀਂ ਕਹਿੰਦੇ ਸੀ ਅਰਜੁਨ ਤੇਰੇ ਵਰਗਾ ਤੀਰ ਅੰਦਾਜ ਇਸ ਸੰਸਾਰ ਵਿੱਚ ਕੋਈ ਨਹੀਂ, ਨਾ ਕੋਈ ਹੋਇਆ ਨਾ ਕੋਈ ਹੋਏਗਾ, ਪਰ ਇਹ ਕੌਣ? ਆਖੋ ਸਤਨਾਮ ਸਿੰਘ ਹੋਏ। ਇਹ ਕੌਣ ਮਹਾਨ ਤੀਰ ਅੰਦਾਜ ਹੈ? ਇੱਕ ਨਵੀਂ ਗੱਲ ਹੈ ਸੰਸਾਰ ਵਿੱਚ, ਸੌ ਰੁਬੇਰਾ ਦੇ ਇਤਿਹਾਸ ਵਿੱਚ ਕੋਈ ਤੀਰ ਚਲਾਵੇ, ਕੁੱਤੇ ਦਾ ਮੂੰਹ ਤੀਰਾਂ ਨਾਲ ਭਰ ਦੇਵੇ, ਫਿਰ ਉਹਦੇ ਮੂੰਹ ਵਿੱਚ ਜ਼ਖਮ ਨਾ ਆਵੇ। ਸਾਧ ਸੰਗਤ, ਇਹ ਸੂਰਮਿਆਂ ਦੀ ਵੀਰਤਾ ਵਾਲੇ ਇਨਸਾਨਾਂ ਦੇ ਜੀਵਨ ਦੀ ਇੱਕ ਝਾਕੀ। ਦਰੋਣਾਚਾਰਿਆ ਵੀ ਹੈਰਾਨ, ਦਰੋਣਾਚਾਰਿਆ ਕਹਿਣ ਲੱਗੇ ਚੇਲੇ ਤੇ ਮੇਰੇ ਬੜੇ ਨੇ, ਜਿਨ੍ਹਾਂ ਵਿੱਚੋਂ ਮੁੱਖ ਚੇਲੇ ਤੇ ਤੁਸੀਂ ਹੋ। ਇਹੋ ਜਿਹੀ ਵਿਦਿਆ ਮੈਂ ਤੁਹਾਨੂੰ ਵੀ ਨਹੀਂ ਦਿੱਤੀ। ਆਵਾਜ਼ ਮਾਰੀ, ਕੌਣ ਹੈ? ਜਿਹੜਾ ਵੀ ਹੈ ਸਾਹਮਣੇ ਆ ਜਾਵੇ। ਹੁਣ ਗੁਰੂ ਦੀ ਆਵਾਜ਼, ਕੌਣ ਹੈ? ਜਿਹੜਾ ਵੀ ਹੈ ਸਾਹਮਣੇ ਆ ਜਾਵੇ। ਏਕਲਵ ਦੇ ਮਨ ਵਿੱਚ ਪਿਆਰ ਆਇਆ, ਸ਼ਰਧਾ ਆਈ, ਕਹਿਣ ਲੱਗਾ ਜੋ ਮੇਰੇ ਗੁਰੂ ਨੇ ਆਵਾਜ਼ ਮਾਰੀ। ਹੁਣ ਲੁਕਣਾ ਨਹੀਂ, ਏਕਲਵ ਆਇਆ, ਦਰੋਣਾਚਾਰਿਆ ਨੂੰ ਆ ਕੇ ਨਮਸਕਾਰ ਕੀਤਾ, ਮੱਥਾ ਟੇਕੇ। ਦਰੋਣਾਚਾਰਿਆ ਹੈਰਾਨ ਹੋ ਕੇ ਕਹਿਣ ਲੱਗਾ, ਤੇਰਾ ਨਾਮ ਕੀ ਹੈ ਔਰ ਤੇਰਾ ਗੁਰੂ ਕੌਣ ਹੈ? ਏਕਲਵ ਕਹਿਣ ਲੱਗਾ, ਨਾਮ ਹੈ ਏਕਲਵ, ਪੀਲ ਜਾਤ ਦਾ ਹਾਂ, ਨੀਵੀਂ ਜਾਤ ਦਾ, ਤੇ ਗੁਰੂ ਮੇਰਾ ਦਰੋਣਾਚਾਰਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਰੱਖਣਾ, ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਔਰ ਇੱਕ ਪਾਸੇ ਆਪਣੇ ਆਪ ਨੂੰ ਉੱਚੇ ਕਹਾਣ ਵਾਲੇ ਦਰੋਣਾਚਾਰਿਆ। ਮੋਤੀ ਰਾਮ ਮਹਿਰਾ ਘਰ ਵਾਲੇ ਨੂੰ ਸੁਣਾ ਰਹੇ ਹੈ ਕਿ ਸੁਣ, ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਉਂ ਪਿਆਰ ਕਰਨਾ। ਦਰੋਣਾਚਾਰਿਆ ਕਹਿਣ ਲੱਗੇ, ਤੇਰਾ ਗੁਰੂ ਕੌਣ ਹੈ? ਏਕਲਵ ਕਹਿੰਦਾ, ਮੇਰਾ ਗੁਰੂ ਦਰੋਣਾਚਾਰਿਆ। ਤੇ ਦਰੋਣਾਚਾਰਿਆ ਹੈਰਾਨ ਹੋ ਕੇ ਕਹਿਣ ਲੱਗੇ, ਮੈਂ ਤੇ ਜੇਲਾ ਬਣਾਇਆ ਨਹੀਂ ਤੈਨੂੰ, ਨਾ ਹੀ ਮੈਂ ਤੈਨੂੰ ਸ਼ਸਤਰ ਵਿਦਿਆ ਸਿਖਾਈ, ਤੂੰ ਮੇਰਾ ਚੇਲਾ ਕਿਵੇਂ ਹੋਇਆ? ਤਾਂ ਏਕਲਵ ਨੇ ਕਿਹਾ, ਆਓ ਮੇਰੇ ਨਾਲ। ਏਕਲਵ ਇਹਨਾਂ ਸਾਰਿਆਂ ਨੂੰ ਉਸ ਜਗ੍ਹਾ ਲੈ ਗਿਆ ਜਿੱਥੇ ਇਹਨੇ ਦਰੋਣਾਚਾਰਿਆ ਦੀ ਮੂਰਤੀ ਬਣਾਈ ਸੀ। ਦਰੋਣਾਚਾਰਿਆ ਹੈਰਾਨ ਹੋ ਗਏ ਆਪਣੀ ਮੂਰਤੀ ਦੇਖ ਕੇ, ਔਰ ਉਹਦੇ ਅੱਗੇ ਫੁੱਲ ਪਏ ਹਨ। ਏਕਲਵ ਕਹਿਣ ਲੱਗਾ, ਬਚਪਨ ਦੇ ਵਿੱਚ ਮੈਂ ਤੁਹਾਡੇ ਕੋਲੋਂ ਸ਼ਸਤਰ ਵਿਦਿਆ ਸਿੱਖਣ ਗਿਆ ਸਾਂ, ਪਰ ਤੁਸਾਂ ਕਹਿ ਦਿੱਤਾ ਸੀ ਤੂੰ ਸ਼ਸਤਰ ਵਿਦਿਆ ਨਹੀਂ ਸਿੱਖ ਸਕਦਾ ਕਿਉਂਕਿ ਤੂੰ ਛਤਰੀ ਨਹੀਂ, ਤੂੰ ਨੀਵੀਂ ਜਾਤ ਦਾ, ਪਰ ਮੇਰੇ ਮਨ ਵਿੱਚ ਸ਼ੌਂਕ ਸੀ। ਤੁਸੀਂ ਜਦੋਂ ਰਾਜਕੁਮਾਰਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਸੀ ਤੇ ਮੈਂ ਚੋਰੀ ਛਿਪੇ ਦੇਖਦਾ ਰਹਿੰਦਾ ਸਾਂ, ਫਿਰ ਉਸੇ ਤਰ੍ਹਾਂ ਤੁਹਾਡੀ ਮੂਰਤੀ ਦੇ ਕੋਲ ਆ ਕੇ ਮੈਂ ਅਭਿਆਸ ਕਰਦਾ ਸਾਂ, ਤੇ ਬਚਪਨ ਤੋਂ ਲੈ ਕੇ ਹੁਣ ਜਵਾਨੀ ਤੱਕ ਮੈਂ ਤੁਹਾਨੂੰ ਚੋਰੀ ਦੇਖਦਾ ਵੀ ਰਿਹਾ ਔਰ ਚੋਰੀ ਵਿਦਿਆ ਵੀ ਸਿੱਖਦਾ ਰਿਹਾ। ਹੁਣ ਦਰੋਣਾਚਾਰਿਆ ਨੇ ਜਦ ਇਹ ਸੁਣਿਆ ਤੇ ਕਹਿਣ ਲੱਗੇ, ਏਕਲਵ ਤੂੰ ਮੈਨੂੰ ਗੁਰੂ ਤੇ ਬਣਾਇਆ, ਤੂੰ ਸ਼ਸਤਰ ਵਿਦਿਆ ਵੀ ਸਿੱਖ ਲਈ ਪਰ ਤੂੰ ਗੁਰੂ ਦਸ਼ਣਾ ਨਹੀਂ ਦਿੱਤੀ, ਬੇਟਾ ਨਹੀਂ ਦਿੱਤੀ। ਗੁਰੂ ਦਸ਼ਣਾ ਦੇ

ਜਿਹਨੇ ਤੀਰ ਚਲਾਣਾ, ਤੀਰ ਚਲਾਉਣ ਵਾਸਤੇ ਅੰਗੂਠਾ ਬਹੁਤ ਜ਼ਰੂਰੀ ਹੈ। ਦਰੋਣਾਚਾਰਿਆ ਨੇ ਸਿਰਫ ਰਾਜਕੁਮਾਰਾਂ ਨੂੰ ਉੱਚੀ ਜਾਤ ਵਾਲਿਆਂ ਨੂੰ ਖੁਸ਼ ਕਰਨ ਵਾਸਤੇ ਇੱਕ ਨੀਵੀਂ ਜਾਤ ਦੇ ਇਸ ਬਹਾਦਰ ਸੂਰਮੇ ਦਾ ਅੰਗੂਠਾ ਕੱਟ ਕੇ ਸੰਸਾਰ ਵਿੱਚ ਹਮੇਸ਼ਾ ਵਾਸਤੇ ਇਹਦੀ ਬਹਾਦਰੀ ਦਾ ਉਹ ਸੁਨਹਿਰਾ ਦਿਨ ਖਤਮ ਕਰ ਦਿੱਤਾ, ਜਿਸ ਦਿਨ ਨੂੰ ਦੇਖ ਕੇ ਲੋਕ ਕਹਿ ਸਕਦੇ ਕਿ ਸੰਸਾਰ ਵਿੱਚ ਏਕ ਲਵ ਵੀ ਕੋਈ ਹੋਏ। ਅੰਗੂਠਾ ਕੱਟ ਦਿੱਤਾ, ਭੇਟਾ ਦਿੱਤੀ ਔਰ ਏਕ ਲਵ ਹੁਣ ਤੀਰ ਨਹੀਂ ਚਲਾ ਸਕਦਾ, ਕਿਉਂਕਿ ਤੀਰ ਚਲਾਉਣ ਵਾਸਤੇ ਅੰਗੂਠਾ ਬਹੁਤ ਜ਼ਰੂਰੀ ਚਾਹੀਦਾ। ਸਾਸਨ ਦੇਖੋ, ਦਰੋਣਾਚਾਰਿਆ ਨੂੰ ਇੱਕ ਇਹ ਵੀ ਗੁਰੂ ਹੈ ਤੇ ਚੇਲੇ ਦਾ ਅੰਗੂਠਾ ਇਸ ਵਾਸਤੇ ਕਟਵਾ ਦਿੱਤਾ ਕਿ ਇਹ ਗਰੀਬ ਹੈ, ਇਹ ਨੀਵੀਂ ਜਾਤ ਦਾ ਹੈ। ਜੇ ਇਹ ਤੀਰ ਚਲਾਉਂਦਾ ਰਿਹਾ ਤੇ ਸੰਸਾਰ ਵਿੱਚ ਇੱਕ ਨੀਵੀਂ ਜਾਤ ਦਾ ਉੱਤੇ ਹੋ ਜਾਏਗਾ ਤੇ ਉੱਚੀ ਜਾਤ ਦਾ ਰਾਜਕੁਮਾਰ ਇਤਿਹਾਸ ਦੇ ਪਿੱਛੇ ਰਹਿ ਜਾਏਗਾ। ਸਤਿ ਸ੍ਰੀ ਅਕਾਲ। ਮੋਤੀ ਰਾਮ ਮਹਿਰਾ ਕਹਿਣ ਲੱਗਾ, ਭਲੀਏ ਲੋਕੀ, ਉਹ ਏਕ ਲਵ ਸਾਡਾ ਬਜ਼ੁਰਗ ਸੀ, ਉਹ ਸਾਡਾ ਵੱਡਾ ਸੀ, ਸਾਡੇ ਵਡਕੇ ਦਾ ਅੰਗੂਠਾ ਕੱਟ ਕੇ ਉਹਨੂੰ ਬੇਕਾਰ ਕਰ ਦਿੱਤਾ ਤੇ ਸੰਸਾਰ ਵਿੱਚ ਏਕ ਲਵ ਦੀ ਜਗ੍ਹਾ ਅਰਜੁਨ ਅੱਗੇ ਆ ਗਿਆ। ਸਮਾਂ ਬੀਤਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਗੱਦੀ ਤੇ ਬੈਠੇ ਔਰ ਜਿਸ ਦਿਨ ਆਨੰਦਪੁਰ ਸਾਹਿਬ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ, ਭਲੀਏ ਲੋਕੇ, ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚ ਸਾਡੀ ਚੀਵਰ ਜਾਤੀ ਵਿੱਚੋਂ ਵੀ ਇੱਕ ਪਿਆਰਾ ਸੀ ਜਿਹਦਾ ਨਾਂ ਸੀ ਭਾਈ ਹਿੰਮਤ ਸਿੰਘ। ਸਾਡੀ ਚੀਵਰ ਜਾਤੀ ਵਿੱਚੋਂ ਭਾਈ ਹਿੰਮਤ ਸਿੰਘ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਏ। ਜਦੋਂ ਪੰਜਾਂ ਪਿਆਰਿਆਂ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਲਈ ਅੰਮ੍ਰਿਤ ਛਕਿਆ, ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਪੰਜਾਂ ਪਿਆਰਿਆਂ ਨੂੰ ਆਪ ਮੱਥਾ ਟੇਕਿਆ ਤੇ ਭਲੀਏ ਲੋਕੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੂਸਰੇ ਪਿਆਰਿਆਂ ਦੇ ਨਾਲ ਸਾਡੀ ਜਾਤ ਵਿੱਚੋਂ ਆਏ ਭਾਈ ਹਿੰਮਤ ਸਿੰਘ ਨੂੰ ਵੀ ਮੱਥਾ ਟੇਕਿਆ, ਆਖੋ ਸਤਨਾਮ ਸ੍ਰੀ ਮਾਨ ਕਹਿ ਕੇ ਨਾਲੇ ਮੋਤੀ ਰਾਮ ਰੋਣ ਲੱਗ ਪਏ। ਉਹ ਭਲੀਏ ਲੋਕੇ, ਸਾਡੀ ਜਾਤ ਨੂੰ ਹਮੇਸ਼ਾ ਨੀਵਾਂ ਕਿਹਾ ਗਿਆ, ਸਾਨੂੰ ਦੂਰ ਰੱਖਿਆ ਗਿਆ, ਪਰ ਕਲਗੀਆਂ ਵਾਲੇ ਨੇ ਸਾਡੀ ਜਾਤ ਨੂੰ ਵੀ ਆਪਣੇ ਗਲ ਦੇ ਨਾਲ ਲਗਾਇਆ

ਕਿੰਨੀਆਂ ਗੱਲਾਂ ਕਹਿ ਕੇ ਮੋਤੀ ਰਾਮ ਮਹਿਰੇ ਨੇ ਕਿਹਾ ਹੁਣ ਦੇਰ ਨਾ ਕਰ, ਅੱਜ ਸੇਵਾ ਦਾ ਮੌਕਾ ਮਿਲਿਆ। ਉਹ ਕਲਗੀਆਂ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਇੱਕ ਨਵਾਂ ਪੰਥ ਚਲਾਇਆ, ਪੰਥ ਸਾਜਿਆ, ਜਿਸ ਦੀ ਨੀਂਹ ਗੁਰੂ ਨਾਨਕ ਨੇ ਰੱਖੀ। ਜਾਤ ਪਾਤ ਊਚ ਨੀਚ ਤੋਂ ਉੱਤੇ ਇੱਕ ਨਵਾਂ ਸਮਾਜ ਬਣਾਇਆ, ਜਿਸ ਗੁਰੂ ਨੇ ਸਾਡੇ ਵਰਗਿਆਂ ਨੂੰ ਵੀ ਆਪਣਾ ਰੂਪ ਦਿੱਤਾ। ਅੱਜ ਉਨ੍ਹਾਂ ਦੀ ਮਾਤਾ ਔਰ ਸਾਹਿਬਜ਼ਾਦਿਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਘਰਵਾਲੀ ਨੇ ਦੁੱਧ ਗਰਮ ਕੀਤਾ, ਗੜਵੇ ਦੇ ਵਿੱਚ ਦੁੱਧ ਪਾਇਆ, ਗਹਿਣੇ ਲਾ ਕੇ ਦੇ ਦਿੱਤੇ। ਘਰ ਵਿੱਚ ਜਿਤਨੀ ਕਮਾਇਆ ਸੀ ਮੋਤੀ ਰਾਮ ਮਹਿਰੇ ਨੇ ਉਹ ਵੀ ਲੈ ਲਈ ਤੇ ਮੋਤੀ ਰਾਮ ਮਹਿਰਾ ਕਹਿਣ ਲੱਗਾ, ਭਲੀਏ ਲੋਕੇ, ਇਹ ਜਿਹੜਾ ਸੰਸਾਰ ਹੈ ਇੱਥੇ ਦਾਨੀ ਵੀ ਨੇ, ਲਾਲਚੀ ਵੀ ਨੇ, ਪਾਪੀ ਵੀ ਨੇ ਤੇ ਧਰਮੀ ਵੀ ਨੇ। ਇਹ ਤੇਰੇ ਗਹਿਣੇ ਔਰ ਇਹ ਪੈਸੇ ਇਹ ਹੁਣ ਕੰਮ ਆਣਗੇ, ਪਹਿਰੇਦਾਰਾਂ ਨੂੰ ਇਹ ਦੇ ਕੇ ਤੇ ਮੈਂ ਸਾਹਿਬਜ਼ਾਦਿਆਂ ਦੀ ਸੇਵਾ ਕਰਾਂਗਾ। ਦੁੱਧ ਲਿਆ, ਗਹਿਣੇ ਪੈਸੇ ਲਏ, ਮੋਤੀ ਰਾਮ ਮਹਿਰਾ ਉੱਠਿਆ, ਬੂਹੇ ਦੇ ਕੋਲ ਪਹੁੰਚਿਆ, ਇੱਕ ਵਾਰੀ ਮੁੜ ਕੇ ਸੁੱਤੇ ਆਪਣੇ ਬੱਚਿਆਂ ਨੂੰ ਦੇਖਿਆ, ਫਿਰ ਘਰਵਾਲੀ ਨੂੰ ਤੱਕਿਆ। ਘਰਵਾਲੀ ਨੇ ਬੂਹਾ ਖੋਲਿਆ, ਮੋਤੀ ਰਾਮ ਮਹਿਰਾ ਦਰਵਾਜ਼ੇ ਵਿੱਚੋਂ ਬਾਹਰ ਨਿਕਲਿਆ। ਘਰਵਾਲੀ ਨੇ ਕੁਝ ਚਿਰ ਦੇਖਿਆ, ਅੰਧੇਰੇ ਵਿੱਚ ਮੋਤੀ ਰਾਮ ਮਹਿਰਾ ਗੁੰਮ ਹੋ ਗਿਆ। ਘਰਵਾਲੀ ਨੇ ਬੂਹਾ ਬੰਦ ਕੀਤਾ, ਬੱਚਿਆਂ ਦੇ ਕੋਲ ਬੈਠ ਗਈ ਤੇ ਮੋਤੀ ਰਾਮ ਮਹਿਰਾ ਠੰਡੇ ਬੁਰਜ ਦੇ ਕੋਲ ਜਾ ਪਹੁੰਚੇ। ਪਹਿਰੇਦਾਰਾਂ ਨੂੰ ਗਹਿਣੇ ਔਰ ਪੈਸਿਆਂ ਦਾ ਲਾਲਚ ਦੇ ਕੇ ਠੰਡੇ ਬੁਰਜ ਦੇ ਉੱਤੇ ਜਾ ਪਹੁੰਚੇ। ਅੰਧੇਰਾ ਹੈ, ਚਾਰ ਚੁਫੇਰੇ, ਹਰੀ ਹੋਈ ਰਾਤ, ਔਰ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਚੌਂਕੜਾ ਮਾਰ ਕੇ ਬੈਠੇ ਨੇ, ਔਰ ਗੋਦ ਦੇ ਵਿੱਚ ਦੋਨੋਂ ਸਾਹਿਬਜ਼ਾਦੇ ਸਿਰ ਰੱਖ ਕੇ ਸੁੱਤੇ ਹਨ। ਇਸ ਵੇਲੇ ਮੋਤੀ ਰਾਮ ਮਹਿਰੇ ਨੇ ਆਵਾਜ਼ ਮਾਰੀ, ਮਾਤਾ ਜੀ, ਮਾਤਾ ਜੀ। ਆਵਾਜ਼ ਸੁਣੀ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਤਾ ਜਗਤ ਮਾਤਾ ਗੁਜਰੀ ਕਹਿਣ ਲੱਗੇ, ਭਾਈ ਕੌਣ ਹੈ ਤੂੰ? ਦੁਸ਼ਮਣਾਂ ਦੀ ਭੀੜ ਵਿੱਚ ਇਹ ਆਵਾਜ਼ ਕੋਈ ਆਪਣੀ ਲੱਗੀ, ਕੌਣ ਹੈ ਤੂੰ? ਤਾਂ ਮੋਤੀ ਰਾਮ ਮਹਿਰਾ ਬੋਲਿਆ, ਮਾਤਾ ਜੀ, ਮੈਂ ਹਾਂ ਮੋਤੀ ਰਾਮ ਮਹਿਰਾ। ਤੇ ਮਾਤਾ ਗੁਜਰੀ ਕਹਿੰਦੇ ਨੇ, ਮੋਤੀ ਰਾਮ ਤੂੰ ਕਿਉਂ ਆਇਆ? ਤੈਨੂੰ ਪਤਾ ਹੈ ਹਰ ਪਾਸੇ ਪਹਿਰ ਹੈ, ਤੇਰੀ ਜਾਨ ਨੂੰ ਖਤਰਾ ਹੋ ਸਕਦਾ। ਤੇ ਮੋਤੀ ਰਾਮ ਮਹਿਰਾ ਕਹਿਣ ਲੱਗਾ, ਮਾਤਾ ਜੀ, ਜੋ ਉਪਕਾਰ ਤੁਸਾਂ ਕੀਤੇ ਉਹਨਾਂ ਉਪਕਾਰਾਂ ਬਦਲੇ ਇੱਕ ਮੋਤੀ ਰਾਮ ਮਹਿਰਾ ਤੇ ਕੀ, ਹਜ਼ਾਰਾਂ ਮੋਤੀ ਰਾਮ ਮਹਿਰੇ ਤੁਹਾਡੇ ਚਰਨਾਂ ਤੋਂ ਕੁਰਬਾਨ। ਮੈਂ ਦੁੱਧ ਲੈ ਕੇ ਆਇਆ, ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਦੁੱਧ ਪਿਆਇਆ। ਤੇ ਮਾਤਾ ਜੀ ਨੇ ਫਿਰ ਬਚਨ ਕਹੇ, ਧੰਨ ਮੋਤੀ ਜਿਨ ਪੁੰਨ ਕਮਾਇਆ, ਗੁਰੂ ਲਾਲਾ ਤਾਈ ਦੁੱਧ ਪਿਆਇਆ। ਦੁੱਧ ਪਿਆ ਕੇ ਮੋਤੀ ਰਾਮ ਮਹਿਰਾ ਨਾਲੇ ਭੁੱਬਾ ਮਾਰ ਕੇ ਰੋਂਦਾ ਹੈ ਤੇ ਨਾਲੇ ਕਹਿੰਦਾ ਹੈ, ਮਾਤਾ ਜੀ ਮੈਂ ਕੀ ਕਰਾਂ, ਮੇਰੇ ਹੋਰ ਵੱਸ ਕੁਛ ਨਹੀਂ। ਮਾਤਾ ਜੀ ਨੇ ਸਿਰ ਤੇ ਪਿਆਰ ਦਿੱਤਾ ਤੇ ਮੋਤੀ ਰਾਮ ਮਹਿਰਾ ਹੌਲੇ ਹੌਲੇ ਬੁਰਜ ਤੋਂ ਥੱਲੇ ਉਤਰਿਆ ਔਰ ਪਹਿਰੇਦਾਰਾਂ ਦੇ ਕੋਲ ਹੁੰਦਾ ਹੋਇਆ ਆਪਣੇ ਘਰ ਜਾ ਪਹੁੰਚਿਆ। ਫਿਰ ਸੋਚਿਆ,
फिर जावांगा कल दुध लैके, लेकिन कल ना आई क्योंकि अगले दिन साहबजादे नीहां दे विच चिण दिता गया। साहबजादे शहीद हो गए, माता गुजरी जी भी ज्योति ज्योत समा गए, ते हुण पड़ताल हुई, छानबीन शुरू हुई कि किसे ने माता गुजरी और साहबजादियां दी मदद कीती। पड़ताल शुरू हुई ते पहरेदारां तों हौली हौली गल निकलदी ए निकल गई कि मोती राम महरे ने माता गुजरी और साहबजादियां नूं दुध पियाया सी। नवाब दा हुक्म हो गया कि मोती राम महरे नूं दरबार विच

ਪਕੜ ਲਿਆ ਮੋਤੀ ਰਾਮ ਮਹਿਰਾ। ਸਰਹੰਦ ਦਾ ਨਵਾਬ ਕਹਿੰਦਾ ਤੂੰ ਸਾਹਿਬਜ਼ਾਦੇ ਆ ਔਰ ਮਾਤਾ ਗੁਜਰੀ ਨੂੰ ਦੁੱਧ ਪਿਆਏ, ਤੈਨੂੰ ਪਤਾ ਉਹ ਹਕੂਮਤ ਦੇ ਬਾਗੀ ਹਨ, ਉਹਨਾਂ ਦੀ ਮਦਦ ਕਰਨਾ ਹਕੂਮਤ ਦੇ ਖਿਲਾਫ ਹੈ, ਤੈਨੂੰ ਆਪਣੀ ਜਾਨ ਦਾ ਡਰ ਨਹੀਂ। ਤੇ ਮੋਤੀ ਰਾਮ ਮਹਿਰਾ ਹੱਥ ਜੋੜਦਾ ਨਵਾਬ ਅੱਗੇ ਨਹੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਅੱਗੇ, ਤੇ ਬੜੀ ਸ਼ਰਧਾ ਨਾਲ ਕਹਿੰਦਾ ਓਏ ਨਵਾਬ, ਤੈਨੂੰ ਕੀ ਪਤਾ ਇਸ ਦਿਲ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਕਿੰਨੀ ਕੁ ਸ਼ਰਧਾ ਔਰ ਕਿੰਨਾ ਕੁ ਪਿਆਰ ਹੈ, ਤੂੰ ਕੀ ਜਾਣੀ। ਜਦ ਕੋਈ ਕਹਿੰਦਾ ਸੀ ਇਹ ਨੀਵੀਂ ਜਾਤ ਦਾ ਹੈ ਤੇ ਮਨ ਨੂੰ ਕਿੰਨੀ ਠੋਕਰ ਵੱਜਦੀ ਸੀ, ਤੇ ਜਿਸ ਕਲਗੀਆਂ ਵਾਲੇ ਨੇ ਸਾਨੂੰ ਆਪਣਾ ਰੂਪ ਦਿੱਤਾ ਉਹਦੇ ਚਰਨਾਂ ਤੋਂ ਇੱਕ ਜਾਨ ਤੇ ਕੀ ਹਜ਼ਾਰਾਂ ਜਾਨਾਂ ਕੁਰਬਾਨ। ਹੁਕਮ ਦੇ ਦਿੱਤਾ ਨਵਾਬ ਨੇ ਮੋਤੀ ਰਾਮ ਮਹਿਰੇ ਨੂੰ ਪਰਿਵਾਰ ਸਮੇਤ ਕੋਲੂ ਵਿਚ ਪੀੜ ਦਿੱਤਾ ਜਾਵੇ। ਮੋਤੀ ਰਾਮ ਮਹਿਰੇ ਨੂੰ ਪਰਿਵਾਰ ਸਮੇਤ ਕੋਲੂ ਵਿਚ ਪੀੜ ਦਿੱਤਾ ਗਿਆ। ਉਹ ਮੋਤੀ ਰਾਮ ਮਹਿਰਾ ਮਾਤਾ ਗੁਜਰੀ ਔਰ ਸਾਹਿਬਜ਼ਾਦਿਆਂ ਦੇ ਚਰਨਾਂ ਤੋਂ ਆਪਾ ਵਾਰ ਗਿਆ। ਸੇਵਾ ਬਦਲੇ ਆਪਣਾ ਆਪ ਗੁਰੂ ਦੇ ਚਰਨਾਂ ਤੋਂ ਵਾਰ ਦਿੱਤਾ। ਤੇ ਸਾਸ ਜਦੋਂ ਕਦੀ ਇੰਡੀਆ ਜਾਣ ਦਾ ਮੌਕਾ ਬਣੇ ਤੇ ਸਰਹੰਦ ਜਾਣ ਫਤਿਹਗੜ੍ਹ ਸਾਹਿਬ ਜਿੱਥੇ ਸਾਹਿਬਜ਼ਾਦੇ ਨੀਹਾਂ ਵਿਚ ਚੀਣੇ ਗਏ, ਉਹਦੇ ਕੋਲ ਹੀ ਥੋੜੀ ਜਿਹੀ ਦੂਰ ਸਿੱਖ ਸੰਗਤਾਂ ਬੜਾ ਸੁੰਦਰ ਗੁਰਦੁਆਰਾ ਬਣਾ ਰਹੀਆਂ ਹਨ ਜਿਸ ਦਾ ਨਾਮ ਯਾਦਗਾਰ ਬਾਬਾ ਮੋਤੀ ਰਾਮ ਮਹਿਰਾ ਰੱਖਿਆ ਗਿਆ। ਇਸ ਇਤਿਹਾਸ ਦਾ ਸਿੱਖ ਸੰਗਤਾਂ ਨੂੰ ਦੇਰ ਬਾਅਦ ਪਤਾ ਲੱਗਾ ਤੇ ਹੁਣ ਸਿੱਖ ਸੰਗਤਾਂ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਉਹ ਗੁਰੂ ਘਰ ਵੀ ਬਣਾ ਰਹੀਆਂ ਹਨ ਔਰ ਉੱਥੇ ਦੀਵਾਨ ਵੀ ਲੱਗਦਾ ਹੈ ਔਰ ਯਾਦ ਕਰਾਉਂਦਾ ਹੈ ਕਿ ਜੇ ਗੁਰੂ ਸਿੱਖਾਂ ਨਾਲ ਪਿਆਰ ਕਰਦਾ ਹੈ ਤੇ ਸਿੱਖ ਵੀ ਗੁਰੂ ਦੇ ਚਰਨਾਂ ਤੋਂ ਆਪਣੀਆਂ ਜਾਨਾਂ ਵਾਰ ਦਿੰਦੇ ਹਨ, ਕਿਉਂਕਿ ਗੁਰੂ ਨੇ ਆਪਣੇ ਵਾਸਤੇ ਨਹੀਂ ਦੁਨੀਆਂ ਦੇ ਭਲੇ ਵਾਸਤੇ ਜਿਉਣਾ ਸਿਖਾਇਆ। ਆਪਣੇ ਵਾਸਤੇ ਤਾਂ ਹਰ ਕੋਈ ਜਿਉਂਦਾ ਹੈ ਪਰ ਕਿਸੇ ਦਾ ਭਲਾ ਕਰਕੇ ਜਿਉਣਾ ਅਸਲ ਵਿਚ ਇਹ ਜਿਉਣਾ ਹੈ। ਗੁਰੂ ਦਾ ਤੇ ਹੁਕਮ ਵੀ ਇਹ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਕੌਣ ਹੈ? ਗੁਰਸਿੱਖ ਗੁਰੂ ਘਰ ਜਾਂਦਾ ਹੈ, ਕਥਾ ਕੀਰਤਨ ਸੁਣਦਾ ਹੈ, ਸੇਵਾ ਕਰਦਾ ਹੈ, ਕੜਾਹ ਪ੍ਰਸ਼ਾਦ ਲੈਂਦਾ ਹੈ, ਘਰ ਆਉਂਦਾ ਹੈ ਤੇ ਰਸਤੇ ਵਿਚ ਜਿਹੜਾ ਮਿਲੇ ਉਹ ਨੁਕੜਾ ਪ੍ਰਸ਼ਾਦ ਦਿੰਦਾ ਹੈ, ਘਰ ਦੇ ਜੀਵਾਂ ਨੂੰ ਦਿੰਦਾ ਹੈ, ਪਿੱਛੋਂ ਬਚਿਆ ਆਪ ਖਵਾਉਂਦਾ ਹੈ, ਉਹਤੇ ਪ੍ਰਸ਼ਾਦ ਵੀ ਵੰਡ ਕੇ ਖਾਂਦਾ ਹੈ, ਉਹਤੇ ਕਮਾਈ ਵੀ ਵੰਡ ਕੇ ਖਾਂਦਾ ਹੈ। ਜਿਸ ਵੇਲੇ ਸਿੰਘ ਜੰਗਲਾਂ ਵਿਚ ਰਹਿੰਦੇ ਸਨ ਤੇ ਇੱਕ ਮੁਸਲਮਾਨ ਪਰ ਉਸਦਾ ਦੋਸਤ ਜਸੂਸ ਸਨ ਸਿੱਖਾਂ ਦਾ ਪਿੱਛਾ ਕਰ ਰਹੇ ਸਨ, ਕਹਿਣ ਲੱਗੇ ਸੁਣਿਆ ਕਿ ਸਿੱਖ ਵੰਡ ਕੇ ਖਾਂਦੇ, ਦੇਖੀਏ ਭਲਾ ਸੱਚਮੁੱਚ ਵੰਡ ਕੇ ਖਾਂਦੇ। ਬੜੀ ਕੀਮਤੀ ਗੱਲ ਹੈ ਸਾਸੰਗ। ਉਹ ਦੋਨੋਂ ਸਿੱਖ ਜਿਨ੍ਹਾਂ ਦਾ ਇਹ ਪਿੱਛਾ ਕਰਦੇ ਸਨ ਦੁਪਹਿਰ ਹੋਈ ਇੱਕ ਦੂਸਰੇ ਨੂੰ ਕਹਿਣ ਲੱਗੇ ਲੰਗਰ ਦਾ ਵੇਲਾ ਹੈ, ਭੁੱਖ ਲੱਗੀ, ਲੰਗਰ ਛਕ ਲਈ। ਕਹਿਣ ਲੱਗੇ ਚਲੋ ਲੰਗਰ ਛਕ ਲੈ। ਇੱਕ ਸਿੰਘ ਨੇ ਜੇਬ ਵਿਚ ਹੱਥ ਮਾਰਿਆ, ਭੁੱਜੇ ਹੋਏ ਛੋਲੇ ਚਨੇ ਨਿਕਲੇ, ਇੱਕ ਬੁੱਕ ਚਨਿਆਂ ਦੀ ਨਿਕਲੀ, ਧਰਤੀ ਤੇ ਕੱਪੜਾ ਵਿਛਾ ਕੇ ਉੱਤੇ ਉਹ ਚਨੇ ਰੱਖ ਦਿੱਤੇ। ਔਰ ਸਾਧ ਸੰਗਤ ਫਿਰ ਦੋਨਾਂ ਨੇ ਖਲੋ ਕੇ ਅਰਦਾਸ ਕੀਤੀ, ਗੁਰੂ ਮਹਾਰਾਜ ਆਪ ਦਾ ਲੰਗਰ ਹਾਜ਼ਰ ਹੈ ਆਪ ਜੀ ਪਰਿਵਾਰ ਕੋਲ। ਲੰਗਰ ਦੀ ਅਰਦਾਸ ਕਰਕੇ ਫਿਰ ਆਵਾਜ਼ ਦਿੱਤੀ, ਭਾਈ ਗੁਰੂ ਕਾ ਲੰਗਰ ਹਾਜ਼ਰ ਹੈ,
ਗੁਰੂ ਕਾ ਲੰਗਰ ਤਿਆਰ ਹੈ, ਕਿਸ ਨੇ ਲੰਗਰ ਛਕਣਾ ਹੈ ਤੇ ਹਾਜ਼ਰ ਹੋ ਜਾਵੇ। ਉਹ ਦੋਨੋਂ ਮੁਸਲਮਾਨ ਹੈਰਾਨ ਹੋ ਗਏ। ਇੱਕ ਬੁੱਕ ਚਨਿਆਂ ਦੀ, ਉਸ ਨੂੰ ਲੰਗਰ ਕਹਿ ਰਹੇ ਤੇ ਫਿਰ ਆਵਾਜ਼ ਮਾਰਦੇ ਨੇ ਕਿਸੇ ਨੇ ਛਕਣਾ ਹੈ ਤੇ ਆ ਜਾਓ, ਆਪ ਕੀ ਖਾਣਗੇ ਤੇ ਸਾਨੂੰ ਕੀ ਦੇਣ, ਚਲੋ ਦੇਖਦੇ। ਦੋਨੋਂ ਆਏ ਤੇ ਕਹਿਣ ਲੱਗੇ, ਸਿੰਘ ਜੀ ਸਾਨੂੰ ਭੁੱਖ ਲੱਗੀ ਹੈ, ਅਸੀਂ ਲੰਗਰ ਛਕਣਾ। ਦੋਨਾਂ ਨੂੰ ਬਿਠਾ ਕੇ ਤੇ ਉਹਨਾਂ ਸਿੰਘਾਂ ਨੇ ਅੱਧੇ ਅੱਧੇ ਚਨੇ ਦੋਨਾਂ ਨੂੰ ਦੇ ਦਿੱਤੇ। ਆਪਣੇ ਵਾਸਤੇ ਕੁਝ ਨਾ ਰਿਹਾ, ਫਤਿਹ ਬੁਲਾਈ ਇਹ ਕਹਿ ਕੇ ਅੱਗੇ ਤੁਰ ਪਏ। ਅਬ ਤੋਂ ਲੰਗਰ ਮਸਤ ਪਏ ਔਰ ਜਕਾਰਾ ਛੱਡ ਕੇ ਅੱਗੇ ਚੱਲ ਪਏ। ਉਹ ਦੋਨੋਂ ਕਹਿਣ ਲੱਗੇ, ਵਾਕਿਆ ਧੰਨ ਇਹਨਾਂ ਦਾ ਗੁਰੂ, ਧੰਨ ਗੁਰੂ ਦੀ ਸਿੱਖ ਗਿਆ ਤੇ ਧੰਨ ਇਹ ਸਿੱਖ। ਆਪ ਭੁੱਖੇ ਹਨ ਪਰ ਵੰਡ ਕੇ ਖਾ ਰਹੇ। ਸਾਸ ਗੁਰਸਿੱਖ ਦਾ ਫਰਜ ਇਹੋ ਹੀ ਹੈ, ਕਿਰਤ ਕਮਾਈ ਕਰਨੀ, ਨਾਮ ਜਪਣਾ ਔਰ ਵੰਡ ਕੇ ਛਕਣਾ। ਥੋੜੀ ਕੋਸ਼ਿਸ਼ ਆਪਾਂ ਵੀ ਕਰੀਏ। ਇਹ ਜਿਹੜੇ ਲੰਗਰ ਆਪਾਂ ਤਿਆਰ ਕਰਨੇ ਆ, ਛਕਣਾ ਤੇ ਹੈ, ਪਰ ਕੋਸ਼ਿਸ਼ ਕਰੀਏ ਜਿੱਥੇ ਵੀ ਕੋਈ ਭੁੱਖਾ ਦਿਖਾਈ ਦੇਵੇ ਉਸਨੂੰ ਵੀ ਦੇਈਏ। ਕੋਈ ਨੰਗਾ ਮਿਲੇ, ਜਿਤਨਾ ਹੋ ਸਕੇ, ਜਿਤਨੀ ਫੁਰਸਤ ਹੈ, ਉਸ ਨੂੰ ਗੁਰੂ ਦੇ ਨਾਮ ਤੇ ਕੋਈ ਕੱਪੜਾ ਦੇ। ਕਿਸੇ ਨੂੰ ਮਾਇਆ ਦੀ ਲੋੜ ਹੈ, ਗੁਰੂ ਦੇ ਨਾਂ ਤੇ ਉਸ ਦੀ ਮਦਦ ਕਰੀਏ ਤੇ ਇਹ ਸੇਵਾ ਫਿਰ ਗੁਰੂ ਦੀ ਹੈ। ਔਰ ਲੰਗਰ ਦਾ ਆਦਰ ਕਰਨਾ, ਸਤਿਕਾਰ ਕਰਨਾ, ਗੁਰੂ ਘਰ ਭਾਂਡਿਆਂ ਦੀ ਸੇਵਾ ਕਰਨੀ, ਜੋੜੇ ਝਾੜਨੇ, ਝਾੜੂ ਫੇਰਨਾ ਔਰ ਕਿਧਰੇ ਵੀ ਕੋਈ ਵੀ ਮਿਲੇ ਉਸ ਦੀ ਸੇਵਾ ਕਰਨੀ, ਇਹ ਗੁਰੂ ਦੀ ਸੇਵਾ। ਆਓ ਸਮਾਂ ਸਮਾਪਤੀ ਦਾ ਹੋ ਰਿਹਾ। ਕਹਿਣ ਦਾ ਬਾਅਦ ਮੋਤੀ ਰਾਮ ਮਹਿਰੇ ਨੇ ਕਿਸ ਤਰ੍ਹਾਂ ਗੁਰੂ ਦੇ ਨਾਲ ਪਿਆਰ ਕਰਦੇ ਆ, ਆਪਣਾ ਆਪ ਆਪਣਾ ਪਰਿਵਾਰ ਗੁਰੂ ਦੇ ਚਰਨਾਂ ਤੋਂ ਵਾਰ ਦਿੱਤਾ ਤੇ ਸਾਧ ਸੰਗਤ ਇਹ ਜਜ਼ਬਾ ਗੁਰੂ ਨੇ ਸਭ ਨੂੰ ਦਿੱਤਾ। ਇਸੇ ਵਾਸਤੇ ਤੇ ਗੁਰਸਿੱਖ ਹਾਲੀ ਜਿਹੜੇ ਵੀ ਗੁਰੂ ਨਾਨਕ ਨੂੰ ਪਿਆਰ ਕਰਦੇ ਹਨ, ਉਹ ਦੁਨੀਆਂ ਦੇ ਕਿਸੇ ਕੋਣੇ ਵੀ ਬੈਠੇ ਹੋਣ, ਉਹ ਗੁਰੂ ਨਾਨਕ ਦੇ ਨਾਮ ਤੇ ਦਾਨ ਪੁੰਨ ਕਰਦੇ ਹਨ, ਸੇਵਾ ਕਰਦੇ ਹਨ। ਔਰ ਇਸੇ ਵਾਸਤੇ ਜਿੱਥੇ ਵੀ ਨਾਨਕ ਨਾਮ ਲੇਵਾ ਬੈਠੇ ਹਨ, ਉਹ ਜਿੱਥੇ ਆਪ ਖਾਂਦੇ ਹਨ, ਉੱਥੇ ਦੂਸਰਿਆਂ ਨੂੰ ਵੀ

ਅੱਜ ਦੇ ਕੀਰਤਨ ਤੋਂ ਇੱਕ ਆਪਾਂ ਸਿੱਖਿਆ ਜ਼ਰੂਰ ਲੈ ਕੇ ਜਾਣੀ। ਜੋ ਵੀ ਆਪਾਂ ਕਿਰਤ ਕਮਾਈ ਕਰਦੇ ਹਾਂ, ਜਿਤਨਾ ਕੁ ਹੋ ਸਕਦਾ ਦਾਨ ਪੁੰਨ ਆਪਾਂ ਕਰਦੇ ਹਾਂ, ਪਰ ਬਹੁਤੇ ਸਾਡੇ ਵਿੱਚੋਂ ਐਸੇ ਹਨ ਜਿਹੜੇ ਆਪਣੇ ਵਾਸਤੇ ਜ਼ਿਆਦਾ ਜਿਉਂਦੇ ਹਨ ਔਰ ਫਿਰ ਦੁਖੀ ਵੀ ਹਨ। ਹਰ ਕਿਸੇ ਨੇ ਕੋਈ ਨਾ ਕੋਈ ਪਾਰਟੀ, ਕੋਈ ਨਾ ਕੋਈ ਸੰਸਥਾ ਬਣਾਈ ਹੈ ਜਿਹੜੀ ਗਰੀਬਾਂ ਦੇ ਕੋਲ ਜਾ ਕੇ ਉਹਨਾਂ ਦੀ ਮਦਦ ਕਰਦੀ ਹੈ। ਕਿਸੇ ਨੇ ਕੋਈ ਸੁਸਾਇਟੀ ਬਣਾਈ, ਕਿਸੇ ਨੇ ਕੁਝ ਬਣਾਇਆ, ਤੇ ਇਹ ਜਿਹੜੀ ਸੰਗਤ ਆਪਾਂ ਕਰਦੇ ਹਾਂ, ਕੱਲਿਆਂ ਆ ਕੇ ਕੀਰਤਨ ਸੁਣਨਾ ਤੇ ਸੁਣ ਕੇ ਚਲੇ ਜਾਣਾ, ਇੰਨਾ ਕੁਝ ਹੀ ਨਹੀਂ, ਕੁਝ ਹੋਰ ਵੀ ਸਾਨੂੰ ਉੱਦਮ ਕਰਨਾ ਚਾਹੀਦਾ। ਕਰਦੇ ਵੀ ਹੋ ਪਰ ਕੁਝ ਹੋਰ ਕਰੀਏ, ਕਿਉਂਕਿ ਪਤਾ ਲੱਗਾ ਹੈ ਕਾਫੀ ਸਾਰੇ ਸਿੱਖ ਪਰਿਵਾਰਾਂ ਵਿੱਚ ਕੁਝ ਬੱਚੇ ਈਸਾਈ ਬਣ ਰਹੇ ਹਨ। ਕੱਲਾ ਇੱਥੇ ਹੀ ਨਹੀਂ, ਕਈ ਜਗ੍ਹਾ ਇਸ ਤਰ੍ਹਾਂ ਹੋ ਰਿਹਾ। ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਤੇ ਆਪਾਂ ਉਸ ਨੂੰ ਰੋਕ ਨਹੀਂ ਸਕਦੇ, ਪਰ ਜੇ ਕੁਝ ਆਪਣੇ ਕੋਲ ਚੰਗਾ ਹੈ ਤੇ ਉਸ ਦੀ ਪਹਿਚਾਣ ਕਿਉਂ ਨਾ ਕੀਤੀ ਜਾਏ। ਗੁਰੂ ਸਾਹਿਬਾਂ ਨੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਆਪਣਾ ਧਰਮ ਛੱਡ ਤੇ ਜੋ ਮੈਂ ਕਹਿਣਾ ਉਹ ਕਰ, ਕਦੀ ਨਹੀਂ ਕਿਹਾ। ਸਾਰੀ ਬਾਣੀ ਪੜ੍ਹ ਲਓ। ਕਦੀ ਗੁਰੂ ਮਹਾਰਾਜ ਨੇ ਕਿਸੇ ਤੇ ਇਹ ਗੱਲ ਲਾਗੂ ਨਹੀਂ ਕੀਤੀ, ਜੇ ਤੂੰ ਹਿੰਦੂ ਹੈ ਤੇ ਹਿੰਦੂ ਧਰਮ ਛੱਡ, ਜੇ ਤੂੰ ਮੁਸਲਮਾਨ ਹੈ ਤੇ ਇਸਲਾਮ ਛੱਡ, ਕਦੀ ਨਹੀਂ ਕਿਹਾ। ਹਾਂ ਇਹ ਜ਼ਰੂਰ ਕਿਹਾ, ਜੇ ਤੂੰ ਹਿੰਦੂ ਹੈ ਤੇ ਹਿੰਦੂ ਰਹਿ, ਪਰ ਜੀਵਨ ਤੇਰਾ ਉੱਚਾ ਹੋਵੇ। ਜੇ ਤੂੰ ਮੁਸਲਮਾਨ ਹੈ ਤਾਂ ਮੁਸਲਮਾਨ ਰਹਿ, ਪਰ ਜੀਵਨ ਤੇਰਾ ਉੱਚਾ ਹੋਵੇ। ਇਹ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਹੈ। ਤੇ ਜਿਹੜੇ ਅਸੀਂ ਗੁਰੂ ਨਾਨਕ ਨੂੰ ਮੰਨਦੇ ਹਾਂ, ਗੁਰੂ ਨਾਨਕ ਨੂੰ ਮੱਥਾ ਟੇਕਦੇ ਹਾਂ, ਅਸੀਂ ਤੇ ਗੁਰੂ ਨੂੰ ਮੱਥਾ ਟੇਕੀਏ ਤੇ ਸਾਡੇ ਹੀ ਬੱਚੇ ਇੱਥੋਂ ਦੂਰ ਭੱਜਦੇ ਜਾਣ, ਸਿੱਖੀ ਵੀ ਛੱਡ ਜਾਣ, ਬਾਣੀ ਵੀ ਛੱਡ ਜਾਣ ਤੇ ਦੂਸਰੇ ਪਾਸੇ ਭਟਕਣ, ਤੇ ਸਾਨੂੰ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਬੋਲ ਸਕੀਏ। ਕੋਈ ਨਾ ਕੋਈ ਇਹੋ ਜਿਹੇ ਨਵਾਂ ਢੰਗ, ਕੋਈ ਨਾ ਕੋਈ ਨਵਾਂ ਤਰੀਕਾ, ਕੋਈ ਨਾ ਕੋਈ ਬੱਚਿਆਂ ਨੂੰ ਇਹੋ ਜਿਹਾ ਪ੍ਰੋਗਰਾਮ ਦਿਆ ਕਰੀਏ ਕਿ ਉਹਨਾਂ ਦੀ ਖਿੱਚ ਬਣੇ, ਉਹ ਗੁਰੂ ਘਰ ਆਣ, ਕਥਾ ਕਹਾਣੀਆਂ ਸੁਣਨ, ਬਾਣੀ ਸੁਣਨ, ਤਾਂ ਕਿ ਉਹਨਾਂ ਦੇ ਮਨਾਂ ਵਿੱਚ ਗੁਰਸਿੱਖੀ ਦਾ ਜਜ਼ਬਾ ਭਰੇ। ਉਹ ਮਾਪਿਆਂ ਦੀ ਸੇਵਾ ਵੀ ਕਰਨ, ਉਹ ਦੇਸ਼ ਕੌਮ ਦੀ ਸੇਵਾ ਵੀ ਕਰਨ, ਉਹ ਦੁਨੀਆਂ ਦੀ ਸੇਵਾ ਵੀ ਕਰਨ। ਐਸੀ ਜਗ੍ਹਾ ਜਿੱਥੇ ਆਪਾਂ ਗੁਰੂ ਘਰ ਬਣਾਉਂਦੇ ਹਾਂ, ਇਹ ਜਗ੍ਹਾ ਤੇ ਪਵਿੱਤਰ ਹੈ, ਪਰ ਨਾਲ ਨਾਲ ਜਿੱਥੇ ਵੀ ਗੁਰੂ ਘਰ ਪਹਿਲਾਂ ਬਣਦੇ ਸਨ, ਕੋਈ ਨਾ ਕੋਈ ਦਵਾਖਾਨਾ ਵੀ ਹੁੰਦਾ ਸੀ। ਗੁਰੂ ਸਾਹਿਬ ਨੇ ਕਿਤਨੇ ਹੀ ਕੋੜੀ ਘਰ ਬਣਵਾਏ ਤੇ ਗੁਰੂ ਸਾਹਿਬ ਜੀ ਆਪਣੇ ਹੱਥਾਂ ਦੇ ਨਾਲ ਕੋੜੀਆਂ ਦੀ ਸੇਵਾ ਕਰਿਆ ਕਰਦੇ ਸਨ, ਉਹਨਾਂ ਨੂੰ ਇਸ਼ਨਾਨ ਵੀ ਕਰਾਉਂਦੇ ਸਨ, ਦੁਖੀਆਂ ਦੀ ਸੇਵਾ ਵੀ ਕਰਦੇ ਸਨ। ਤੇ ਸਾਨੂੰ ਵੀ ਚਾਹੀਦਾ ਕਿ ਜਿੱਥੇ ਕੋਈ ਨਾਨਕ ਨਾਮ ਲੇਵਾ ਜਾਂ ਕੋਈ ਵੀ ਦੁਖੀ ਮਿਲਦਾ ਉਹਦੀ ਸੇਵਾ ਕਰੀਏ, ਕੋਈ ਲੋੜਵੰਦ ਹੈ ਇੱਕ ਐਸਾ ਕੋਈ ਫੰਡ ਬਣਾਈਏ ਉਹਦੇ ਵਿੱਚ ਉਹਦੀ ਮਦਦ ਕੀਤੀ ਜਾਏ। ਕੋਈ ਆਪਣਾ ਭਰਾ ਗਰੀਬ ਹੈ

ਅਸੀਂ ਤੇ ਤੇਰੇ ਵੱਲ ਹੀ ਆ ਰਹੇ ਸਾਂ, ਪਰ ਲੱਗਦਾ ਤੂੰ ਕਿਧਰੇ ਕੰਮ ਚੱਲੇ। ਚੰਗਾ, ਤੂੰ ਆਪਣੇ ਕੰਮ ਜਾ।

ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਮਨ ਵਿੱਚ ਪਿਆਰ ਹੈ। ਤੁਹਾਡੇ ਸਾਹਮਣੇ ਹੈ ਸੈਨਾਈ ਕੀਰਤਨ ਵਿੱਚ ਬੈਠੇ ਇਹ ਭੁੱਲ ਕੇ

ਆਈ ਨੂੰ ਦੂਰੋਂ ਆਪਣੇ ਕੋਲ ਬੁਲਾਇਆ, ਗਲੋਂ ਕਵਾਏ ਆਪਣੇ ਗਲ ਵਿੱਚੋਂ, ਕੀਮਤੀ ਪੁਸ਼ਾਕ ਲਾ ਕੇ ਸੈਨ ਨਾਈ ਦੇ ਗਲ ਪਾ ਦਿੱਤੀ ਤੇ ਨਾਲੇ ਕਿਹਾ ਸੈਨ

ਅੱਜ ਰਾਣੀ ਇੱਕ ਖੜਾ ਪਾ ਕੇ ਆਏਗੀ ਤੇ ਮੈਂ ਇਹਦੀ ਚੋਰੀ ਫੜ ਲਾਂਗਾ। ਰਾਜਾ ਅੱਖਾਂ ਬੰਦ ਕਰਕੇ ਲੰਮਾ ਪਿਆ ਸੀ। ਰਾਣੀ ਨੇ ਰੋਜ਼ ਦੀ ਤਰ੍ਹਾਂ ਖੜਾ

Que suave, sabe? ਸਾਡੇ ਅੰਦਰ ਇੱਕ ਮਨ ਹੈ, ਇੱਕ ਆਤਮਾ ਹੈ। ਮਨ ਦਾ ਸੁਭਾਅ ਹੈ ਲੈਣਾ ਲੈਣਾ, ਆਤਮਾ ਦਾ ਸੁਭਾਅ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ੍ਹ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਕਰੋ ਲਵਾਂ, ਉੱਥੇ ਜਾ ਕੇ ਵੰਡਾਂ, ਥੋੜਾ ਕੁਝ ਕਿਹਾ ਦਸਵੰਧ ਫਰੂਟ ਲਵਾਂ ਵੰਡਾਂ, ਇਹ ਕਿਤੇ ਸੁਭਾਅ ਬਣ ਜੇ। ਸਮਝੋ ਆਤਮਾ ਚੜ੍ਹਦੀ ਕਲਾ ਚ ਜਾ ਰਹੀ ਹੈ। ਹੁਣ ਦੇਣ ਤੇ ਖੁਸ਼ੀ ਆਉਂਦੀ ਹੈ, ਸ਼ਾਂਤੀ ਮਿਲਦੀ। ਜਦ ਤੱਕ ਸੁਭਾਅ ਖੋਣਾ ਖੋਣਾ ਖੋਣਾ, ਚੰਚਲ ਮਨ ਬਲਵਾਨ ਹੈ, ਇਹਦੀ ਇੱਕ ਪੌੜੀ ਹੈ ਜਿਹਦਾ ਇਸ ਨਕਸ਼ੇ ਨਾਲ ਤਲਕ ਹੈ। ਕਹਿੰਦੇ ਉਹ ਖਾਲਸਾ ਜਿਹਦੀ ਆਤਮਾ ਬਲਵਾਨ ਹੈ, ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ, ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ ਹੈ।

ਪੰਜਵਾਂ ਨਿਰਧਨ ਨੂੰ ਪਾਲਣਾ ਇਹਦੇ ਵਿੱਚ ਵੀ ਸਾਧ ਸੰਗਤ ਮਾਇਆ ਨਹੀਂ ਲੱਗਦੀ।

ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਇਹ ਪੰਜਵਾਂ ਜੇ ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਧਿਆਨ ਦੇ ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ ਇਹ ਦੁਨਿਆਵੀ ਗੁਣ ਹੈ, ਤੁਹਾਡੇ ਚੋਂ ਕੋਈ ਟੀਚਰ ਬਣ ਗਿਆ ਇਹ ਦੁਨਿਆਵੀ ਗੁਣ, ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ ਇਹ ਦੁਨਿਆਵੀ ਗੁਣ, ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ ਇਹ ਵੀ ਨਿਰਧਨ ਨੂੰ ਪਾਲਣ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏ ਗਏ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨਹੀਂ, ਦੁਨਿਆਵੀ ਗੁਣਾਂ ਦਾ ਨਹੀਂ ਤਾਂ ਦਰਿਆਈ ਦਰਿਆਈ ਗਨਕਾ ਵਾੜੇ ਆਏ ਖਲਤ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ ਉਹਨੂੰ ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇ, ਇਹਨੇ ਮੇਰੀ ਸੇਵਾ ਕੀਤੀ। ਤੁਧ ਸਲਾਹਣ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਤੈਨੂੰ ਜਮ ਕੀ ਤਲਵਾਰਾਂ। ਰੱਬ ਦੇ ਪਿਆਰਿਆਂ ਨੂੰ ਜੀ ਸਾਰੇ ਬਸਤਰ ਦੇ ਤੇ ਗਿੱਲੇ ਨੇ ਬਦਲਾ ਲੋ, ਜਲ ਪਾਣੀ ਸ਼ਿਕਾਰ, ਜੇਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ, ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਧਨ ਭਲਾ। ਇਹ ਸਾਡੇ ਚੋਂ ਕੋਈ ਕਿਸੇ ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ ਤੇ ਉਹ ਇਸ ਭਲੇ ਲਈ ਵਰਤੇ। ਉਹ ਸਮਾਂ ਲਿਆਓ ਸਾਹਮਣੇ, ਅਜਾਮਲ ਪਾਪੀ ਜਗ ਜਾਣ, ਨਿਮਕ ਮਾਏ ਨੇ ਸਤਾਰ, ਮਹਾਂਪੁਰਸ਼ ਆਏ ਨਾ ਸੇਵਾ ਕੀਤੀ, ਉਹਦੀ ਵਿਦ ਬਣਾਤੀ, ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਦ ਬਣਾਤੀ,
ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ ਗੱਲ ਬਣ ਜੂ ਨਹੀਂ ਉਹ ਵਿਧ ਬਣਾ ਕੇ ਅਰਦਾਸ ਕੀਤੀ ਨਾਲ ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇਈ ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ

ਕਿ ਨਿਰਧਨ ਨੂੰ ਪਾਲਣਾ ਹੈ। ਤੁਸੀਂ ਕੀ ਕਹੋਗੇ? ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ।

ਨਿਹਾਲਿਆ ਜਿਨ ਕਰ ਉਪਦੇਸ਼ ਗਿਆਨ ਦਿੰਦੀਆਂ ਨੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵ ਨਜਾਰਿਆ ਸਤਿਗੁਰੂ ਹੈ ਮੋਇਥਾ ਦੇ ਲੇਕਿਨ ਵਿਚਾਰਿਆ ਕਰ ਕਿਰਪਾ ਪਾਉਂਦਾ।

ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਪਾਉਂਦੇ ਰਾ ਪੀੜੇ ਅੱਗੇ ਜਾਵਣਾ, ਨੰਗਾ ਦੁਰਖ ਚਾਲਿਆ ਤਾਂ ਦੱਸੇ ਖਰਾ ਡਾਵਣਾ, ਕਰਾ ਗੁਣਾ ਨੂੰ ਪੁੱਛਣਾ।

ਉਹ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਬਣੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਪਾਵੇ ਸੋ ਕਰੇ ਮਨ ਚੰਦਿਆ ਸੋ ਬਲ ਪਾਏ ਸੀ। ਤਾਂ ਕਰਕੇ

ਨਗਰੀ ਹੇਠ ਚਲਾਏਗਾ, ਆਪੇ ਦੇ ਵੜਿਆ ਜਾਂ ਆਪੇ ਹੀ ਕਰਮ ਕਰਾਏਗਾ, ਵੱਡੋ ਵੱਡਾ ਵੜ ਮੇਰੇ ਸਿਰੇ ਸਿਰ ਧੰਦੇ ਲਾਏਗਾ, ਨਦਰ ਮੱਠੀ ਜੇ ਕਰੇ ਸੁਲਤਾਨਾ ਕਾਲ ਕਰਾਏਗਾ, ਦਰ ਮੰਗਣ ਭਿੱਖ ਨਾ ਕਰੇ।

ਘਰ ਉਸਾਰਿਆ, ਕੋਠੇ ਮੈਂ ਮਾੜੀਆਂ ਲਾਏ ਬੈਠੇ ਕਰ ਪਸਾਰਿਆ, ਚੀਰ ਕਰਮਨ ਪਾਉਂਦੇ ਹਰ ਬੂਝਣ ਨਾਹੀ ਹਾਰਿਆ, ਕਰ ਫਰਮਾਇਸ਼ ਕਾਇਆ ਵੇਖ ਮਹਿਲਤ ਮਰਨ ਉਸਾਰਿਆ, ਜਰ ਆਈ ਜੋ ਬਨੂ ਹਾਰਿਆ।

ਸਤਿਗੁਰ ਵੱਡਾ ਕਸ ਲਾਈਏ ਜੀ ਸੁਸ ਵੱਡੀਆਂ ਵਡਿਆਈਆਂ ਸਹਿਬ ਮੇਲੇ ਤਾਂ ਨਜ਼ਰੀਆਈਆਂ ਜਾਂ ਤਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਮਿੰਟ

ਸਭ ਤੋਂ ਆ ਕੇ ਆਪਣਾ ਜਿਸ ਨਾਂ ਹੀ ਸੋਚਣ ਕੱਢੀਏ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ, ਜਾ ਰਹਿਣਾ ਨਾਹੀ ਐਸ ਜਗਤਾਂ ਕਾ ਇੱਕ ਕਰ ਵਹੰਡੀਏ, ਬੰਦਾ ਕਿਸੇ ਨਾਲ ਖੜੇ ਹੋ ਜੀਏ ਮੋਰੇ ਨਾਲ।

ਆਪੇ ਕਰਨਾ ਕਿਉ ਕਲ ਆਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀਏ ਜੋ ਆਇਆ ਸੋ ਚਲ ਸੀ ਸਭ ਕੋ ਆਈ ਵਾਰੀਏ ਜਿਸਕੇ ਕੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਰ।

ਸਾਖਾ ਕੇ ਪਾਰਾਵਾਰ ਆਪ ਕਰਾਏ ਸਾਖੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਵਸਿਆ ਆਪ ਕਰਾਏ ਕਰਿਆ ਹੁਣ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀ ਆਪ ਤੁਸੀਂ ਕਰਨੀ ਸਾਰ।

ਹਰੀਦਾਸਾਨ ਦਰਗਾਹ ਹੀ ਟਿਕਟ ਗੁਰਮੰਤਰ ਦੀ ਟਿਕਟ ਤੇਰੇ ਕੋਲ ਹੋਵੇਗੀ ਤਾਂ ਇਹ ਗੁਰਮੰਤਰ ਤੈਨੂੰ ਉਸ ਗੁਰੂ ਉਸ ਵਾਹਿਗੁਰੂ ਦੀ ਪਹਿਚਾਣ ਕਰਾ ਦੇ ਨਾਲ ਪਛਾਣ ਜੈ ਮਹਾਭਿਆਨ ਤਪਤ ਕੋ ਅਗਰ ਕਹਿੰਦੇ ਨੂੰ ਉਸ ਰਸਤੇ ਤੇ ਜਿੱਥੇ ਬੜਾ ਓਪਰਾ ਜਿਹਾ ਰਸਤਾ ਉੱਥੇ ਉਹ ਗਰਮੀ ਵੀ ਬਚੇ ਆਮ ਕਹਿੰਦੇ ਗਰਮ ਇੱਥੇ ਗਰਮੀ ਹੋਵੇ ਅਸੀਂ ਕਿਹ ਉਪਰਾ ਦੇਖਾ ਉਸ ਗਰਮੀ ਤੋਂ ਬਚਣ ਵਾਸਤੇ ਨਾ ਕੋਈ ਹੋਰ ਕੋਈ ਸਾਧਕ ਇੱਕੋ ਸਾਧਕ ਜੇ ਮਾਂ ਧਿਆਨ ਤਪਤ ਕੋ ਨਾਮ ਤੇ ਹਰ ਕੇ ਨਾਮ

ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਪ੍ਰਸੰਨ ਹੋ ਕਰਕੇ ਉਹ ਇਲਾਹੀ ਜੋਤ ਜੋ ਗੁਰੂ ਨਾਨਕ ਦੇਵ ਜੀ ਇਸ ਸੰਸਾਰ ਦੇ ਵਿੱਚ ਲੈ ਕਰਕੇ ਆਏ ਸਨ ਉਹ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ। ਪ੍ਰੀਖਿਆ ਵੀ ਬੜੀ ਹੋਈਆਂ ਤੇ ਹਰ ਕਸੌਟੀ ਦੇ ਉੱਤੇ ਗੁਰੂ ਅੰਗਦ ਦੇਵ ਜੀ ਪੂਰੇ ਉਤਰਦੇ ਰਹੇ। ਇੱਕ ਦਿਨ ਦੀ ਛੋਟੀ ਜਿਹੀ ਸਾਖੀ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਿਆ। ਕੁਝ ਗੱਲਾਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਕਈ ਵਾਰੀ ਗੁਰੂ ਦੇਖਦਾ ਮੇਰਾ ਸੇਵਕ ਕਿੰਨਾ ਪੱਕਾ, ਵਾਕਈ ਪੱਕਾ ਹੈ ਕਿ ਕੱਚਾ ਹਾਲੇ, ਕਿਉਂਕਿ ਕਸੌਟੀ ਦੇ ਉੱਤੇ ਉਸਨੂੰ ਤੋਲ ਰਹੇ ਹਨ। ਪੂਰਨਮਾਸੀ ਦਾ ਦੀਵਾਨ ਹੈ, ਬੜੀ ਹੀ ਸੰਗਤਾਂ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਦੇ ਚਰਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਚੱਲ ਕਰਕੇ ਪੁੱਜੀਆਂ ਹਨ, ਕਿਉਂਕਿ ਪੂਰਨਮਾਸੀ ਦਾ ਦੀਵਾਨ ਲੱਗਦਾ। ਬੜਾ ਇਕੱਠ ਹੋਇਆ ਹੋਇਆ, ਬਰਸਾਤ ਲੱਗੀ ਹੋਈ ਹੈ, ਲੰਗਰ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ। ਸੰਗਤ ਦੇ ਵਿੱਚ ਹੁਣ ਬੱਚੇ ਵੀ ਹਨ ਜੋ ਕਿ ਭੁੱਖ ਦੇ ਮਾਰੇ ਬਿਲਾਪ ਕਰ ਰਹੇ ਹਨ, ਤੇ ਸਾਧ ਸੰਗਤ ਕਈ ਸੇਵਾਦਾਰਾਂ ਨੇ ਜਾ ਕਰਕੇ ਆਖਿਆ ਸੱਚੇ ਪਾਤਸ਼ਾਹ ਅੱਜ ਦੋ ਦਿਨ ਹੋ ਗਏ, ਲੰਗਰ ਦਾ ਤਾਂ ਕੋਈ ਪ੍ਰਬੰਧ ਨਹੀਂ ਹੋ ਸਕਿਆ ਕਿਉਂਕਿ ਬਰਸਾਤ ਇੰਨੀ ਪੈ ਰਹੀ ਹੈ ਕਿ ਲੰਗਰ ਦਾ ਪ੍ਰਬੰਧ ਕਿਸ ਤਰ੍ਹਾਂ ਕੀਤਾ ਜਾਵੇ। ਬੱਚੇ ਵਿਚਾਰੇ ਭੁੱਕੇ ਵਿਲਾਪ ਕਰ ਰਹੇ ਹਨ, ਤੇ ਕੁਝ ਕਿਰਪਾ ਕਰੋ ਆਪ ਜੀ ਤੇ ਸਾਧ ਸੰਗਤ ਨਾਲ ਬੈਠੇ ਹਨ ਗੁਰੂ ਨਾਨਕ ਦੇਵ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ, ਤੇ ਇਹਨਾਂ ਨੂੰ ਇਸ਼ਾਰਾ ਕੀਤਾ ਸਾਰੀ ਸਾਧ ਸੰਗਤ ਬੈਠੀ ਹੋਈ ਹੈ ਕਿ ਜਾਓ ਇਹ ਜਿਹੜਾ ਪੇੜ ਹੈ ਨਾ ਸਾਹਮਣੇ, ਇਸ ਦੇ ਉੱਤੇ ਚੜ ਕਰਕੇ ਹਲੂਣਾ ਦੇ, ਉਸਨੂੰ ਹਿਲਾਓ, ਇਸ ਦੇ ਵਿੱਚੋਂ ਅਨੇਕ ਪਦਾਰਥ ਡਿੱਗਣਗੇ ਤੇ ਜਦੋਂ ਇਹ ਪਦਾਰਥ ਡਿੱਗਣਗੇ ਸੰਗਤ ਇਸ ਨੂੰ ਛੱਕ ਕਰਕੇ ਸੰਗਤਾਂ ਦੀ ਤ੍ਰਿਪਤੀ ਹੋ ਜਾਵੇਗੀ, ਭੋਜਨ ਮਿਲ ਜਾਵੇਗਾ। ਤੇ ਸਾਧ ਸੰਗਤ ਬਾਬਾ ਸ੍ਰੀ ਚੰਦ ਨੇ ਆਖਿਆ ਕਿ ਇਸ ਤਰ੍ਹਾਂ ਵੀ ਕਦੇ ਹੁੰਦਾ, ਮੈਂ ਪੇੜ ਤੇ ਚੜ ਕਰਕੇ ਹਿਲੂਣਾ ਦੇਵਾਂ ਤੇ ਪਦਾਰਥ ਡਿੱਗਣ, ਇਹ ਤਾਂ ਹੋ ਹੀ ਨਹੀਂ ਸਕਦਾ, ਪੇੜ ਦੇ ਵਿੱਚੋਂ ਕਿੱਥੇ ਪਦਾਰਥ ਆਏ ਹਨ, ਮੈਂ ਨਹੀਂ ਚੜਦਾ, ਸਾਫ਼ ਇਨਕਾਰ ਕਰ ਦਿੱਤਾ। ਦੂਜਾ ਬਚਨ ਹੋਇਆ ਬਾਬਾ ਲਖਮੀ ਦਾਸ ਜੀ ਦੇ ਨਾਲ, ਉਹਨਾਂ ਨੂੰ ਆਖਿਆ ਵੀ ਤੁਸੀਂ ਕਿਰਪਾ ਕਰੋ ਇਸ ਪੇੜ ਦੇ ਉੱਤੇ ਚੜ ਕਰਕੇ ਇਸ ਨੂੰ ਹਿਲਾਓ, ਇਸ ਦੇ ਵਿੱਚੋਂ ਅਨੇਕ ਪਦਾਰਥ ਡਿੱਗਣਗੇ ਜਿਸ ਨੂੰ ਛੱਕ ਕਰਕੇ ਸੰਤਾਂ ਦੀ ਤ੍ਰਿਪਤੀ ਹੋ ਜਾਵੇਗੀ। ਤੇ ਦੇਖਿਆ ਉਹਨਾਂ ਨੇ ਵੀ ਸਾਫ਼ ਇਨਕਾਰ ਕਰ ਦਿੱਤਾ, ਕਹਿੰਦੇ ਇਹ ਹੋ ਹੀ ਨਹੀਂ ਸਕਦਾ ਕਿ ਪੇੜ ਦੇ ਵਿੱਚੋਂ ਪਦਾਰਥ ਡਿੱਗਣ, ਪੇੜ ਦੇ ਵਿੱਚੋਂ ਲੰਗਰ ਮਿਲੇ ਲੋਕਾਂ ਨੂੰ ਛਕਣ ਵਾਸਤੇ, ਹੋ ਸਕਦਾ, ਉਹਨਾਂ ਨੇ ਮਨਾ ਕਰ ਦਿੱਤਾ। ਤੀਜੇ ਹਨ ਸੇਵਾਦਾਰ, ਉੱਥੇ ਸੇਵਾ ਕਰਦੇ ਹਨ ਭਾਈ ਲਹਿਣਾ ਜੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਬਹੁਤ ਪੱਕੇ ਸੇਵਾਦਾਰ ਹਨ। ਜਦੋਂ ਇਸ਼ਾਰਾ ਕੀਤਾ ਭਾਈ ਲਹਿਣਾ ਜੀ ਤੁਸੀਂ ਕਿਰਪਾ ਕਰੋ ਪੇੜ ਦੇ ਉੱਤੇ ਚੜ ਕਰਕੇ ਇਸ ਨੂੰ ਹਲੂਣਾ ਦਿਓ, ਤੇ ਸਾਧ ਸੰਗਤ ਸਤ ਬਚਨ ਕਹਿ ਕਰਕੇ ਪੇੜ ਦੇ ਉੱਤੇ ਚੜ ਗਏ। ਇਹ ਪੁੱਛਿਆ ਨਹੀਂ, ਇਹ ਮਨ ਦੇ ਵਿੱਚ ਵਿਚਾਰ ਹੀ ਨਹੀਂ ਕੀਤਾ ਕਦੇ ਹੋ ਸਕਦਾ ਕਿ ਪੇੜ ਦੇ ਵਿੱਚੋਂ ਪਦਾਰਥ ਡਿੱਗਣ ਤੇ ਸੰਗਤਾਂ ਦੀ ਛੱਕ ਕਰਕੇ ਤ੍ਰਿਪਤੀ ਹੋ ਜਾਵੇ, ਇਹ ਬਚਨ ਹੀ ਨਹੀਂ ਕੀਤਾ, ਤੇ ਸਤ ਬਚਨ ਆ ਕਰਕੇ ਪੇੜ ਦੇ ਉੱਤੇ ਚੜ ਗਏ। ਹੁਕਮ ਮੰਨੀਏ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ, ਤੇ ਫੇਰ ਕਸਵੱਟੀ ਦੇ ਉੱਤੇ ਪੂਰੇ ਉਤਰੇ, ਸਾਹਿਬਜ਼ਾਦੇ ਬੈਠੇ ਰਹੇ, ਅਨੇਕ ਇਹੋ ਜਿਹੀ ਪ੍ਰੀਖਿਆ ਲਈ। ਤੇ ਸਾਧ ਸੰਗਤ ਜੋ ਦੇਖਿਆ ਕਿ ਇਹ ਸੇਵਕ ਪੂਰਾ ਹੈ, ਪੂਰਾ ਨਹੀਂ ਹੈ, ਕੱਚਾ ਨਹੀਂ ਹੈ, ਇਹ ਪੂਰਾ ਹੈ, ਤੇ ਸਾਧ ਸੰਗਤ ਉਸ ਵੇਲੇ ਹੀ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਤੋਂ ਅੰਗਦ ਬਣਾ ਦਿੱਤਾ। ਆਓ ਅੱਜ ਉਹਨਾਂ ਮਹਾਨ ਗੁਰੂ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਪੁਰਬ ਦਿਹਾੜਾ ਹੈ, ਆਪਾਂ ਸਾਰੇ ਮਿਲ ਕਰਕੇ ਇਹ ਜੋ ਹੈ ਤੁਕ ਸਾਰੇ ਮਿਲ ਕਰਕੇ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜਿਹੜੀ ਚੀਜ਼ ਗੁਰੂ ਦੇ ਚਰਨਾਂ ਵਿੱਚੋਂ ਲੈਣ ਆਏ ਹਾਂ, ਪਿਆਰ ਨਾਲ ਸਾਰੇ ਹੱਥ ਜੋੜੋ, ਬੜੇ ਸਤਿਕਾਰ ਸਹਿਤ ਬੇਨਤੀ ਕਰੋ ਗੁਰੂ ਦੇ ਚਰਨਾਂ ਵਿੱਚ। ਜਿਸ ਗੁਰੂ ਦੇ ਚਰਨਾਂ 'ਚ ਬਿਨੈ ਕਰੇ ਹਾਂ ਕੁਝ ਮਿਲ ਜਾਂਦਾ। ਆਓ ਪਿਆਰ ਨਾਲ ਸਾਰੇ ਬੇਨਤੀ ਕਰੀਏ, ਸਮਾਪਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ, ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਹਿੰਦੀ ਚਾਦਰ ਆਪ ਜੀ ਦੇ ਦਰੋਂ ਕਰੋ ਸਾਹਿਬ ਗੁਰੂ ਪਿਆਰੇ ਗੁਰੂ ਕਿਰਾ ਜਿਹਨਾਂ ਜਿਹਨਾਂ ਗੁਰਮੁਖਾਂ ਭੈਣਾਂ ਬੱਚੀਆਂ ਬੱਚਿਆਂ ਨੇ ਨਾਮ ਆਪ ਜਾਣਦੇ ਹੋ ਘੜ ਘੜ ਕੇ ਅੰਤਰ ਕਈਆਂ ਸੁਰਗ ਜੀਓ, ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਦੇ ਰੱਬੀ ਦਰਗਾਹ ਵਿੱਚ ਹਾਜ਼ਰ ਹੋ ਕੇ ਕੀਰਤਨ ਨਮਸਕਾਰ ਕਰਦੇ ਮਾਇਆ ਦੋਸਤ ਰਹੀ ਖਜ਼ਾਨੇ ਪ੍ਰਭੂ ਕਰਨੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਹਾਜ਼ਰੀ ਦੱਤੇ ਪ੍ਰਵਾਨ ਕਰਨੀ ਸਰਬਤ ਸਾਧ ਸੰਗਤ ਦੇ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ ਪਿਆਰ ਨਾਲ ਰਸਨਾ ਪੁੱਤਰ ਕਰੋ ਮਿਲ ਕੇ ਆਪੋ।

ਹਰ ਜਨ ਕੇ ਵੜ ਭਾਗ ਵੜੇ ਜਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤ ਤਸ ਮਿਲ ਸੰਗਤ ਗੁਣ ਪ੍ਰਯਾਸ ਜਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਵਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ ਪੰਜ ਕਾਏ ਰੇ ਮਨ ਚਿਤਵੈ ਉਦਮ

ਕਹਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਬਲ ਪਾਇਆ ਸੂਕੇ ਕਾਠ ਹਰਿਆ ਰਹਾਉ ਜਨਨ ਪਿਤਾ ਲੋਕ ਸੁਖ ਬਨਤਾ ਕੋਈ ਨਾ।

ਸਪਸ਼ਟ ਜੀ ਕਰ ਕਿਰਿਆ ਖੰਡ ਨੂੰ ਕਰਨ ਦਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਆਦਿ ਪੁਰਖ ਬ੍ਰਹਮ ਪ੍ਰਗਟਾ ਜੀ ਪਦ ਜੇ ਵੜਿਆ ਵਰਨਾ ਕੋਈ ਤੂੰ ਜੋ

ਉਹਦੇ ਆਪੇ ਸਿਰ ਚ ਸਭ ਕੋਈ ਜਨ ਨਾਨਕ ਮੰਗਾਵੇ ਕੱਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਲਾ ਚੌਥਾ ਹੂੰ ਕਰਤਾ ਸੱਚਿਆ ਰਾਮ ਸਾਈ ਜੋ ਤੋ ਭਾਵੇ ਸੋਈ ਫੀਸੀ

ਗਿਆਨ ਹਰ ਗੁਣ ਸਦੀ ਆਗੋ ਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਜਨ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਭੇਲੇ ਨਿਵਸ ਪਾਣੀ ਪਾਵਕ ਤਨੈ ਪੀਆ ਪੰਕਜ ਮੋਹ ਪਗਨੀ ਚੱਲ ਹਮ ਦੇਖਾ ਤੈ ਡੁਕੀ ਅਲੇ ਮਨ ਏਕ ਨ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁੰਗਲਿਆ ਰਹਾਓ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸ਼ਰਨ ਜਿੰਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਜਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਕਾਮ ਮਿਲ

ਸਾਡੇ ਪਾਤਸ਼ਾਹੀ ਦਸਵੀਂ ਜੋ ਗਈ ਹੁਣ ਰਾਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗ ਕੇ ਈਸਾ ਉਹ ਪੰਗਨ ਦੇ ਭਈ ਸਵੈਨਿਆਨ ਵਧਾਈ ਦੇਈ ਧੰਨ ਧਨ ਲੋਕਨ ਕੇ ਰਾਜਾ ਦੁਰਚਨ ਦਾ ਗਰੀਬ ਨਿਵਾਜਾ ਅਗਲ ਭਵਨ ਕੇ ਸੱਜਣਾਰੇ ਦਾਸ ਜਾਨ ਮੋਲਿਓ ਉਪਾਰੇ ਕਬੀਓ ਪਾਚ ਬੇਨਤੀ ਚੋ ਬਈ ਹਮਰੀ ਕਰੋ ਆਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਲੈ ਅਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਰਚ ਸਭੈ ਤੁਮ ਘਾਲੋ ਆਪ ਆਦੈ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਰਚਾ ਨਿਜ ਕਰ ਲੈ ਕਰੀਏ ਸਭ ਬੈਰਨ ਕੋ ਆਸੂ ਲਹੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰਚ

ਜੇ ਤਰਸਭੂ ਜੇਤੇ ਬਦਲ ਸੇ ਸਭ ਧਾਰ ਆਪ ਆਪਣੀ ਬੂਝ ਉਚਾਰ ਤੁਮ ਸਭੀ ਤੇ ਰਹਿਤ ਨਿਰਾਲਮ ਜਾਂਤ ਵੇਦ ਭੇਦ ਅੜ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲਾ ਅਨਾਦ ਅਸੰਭ

ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪੜੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਤੂੰ ਸਭ ਵਿਸਾਰਣ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਗੱਲਾਂ ਸਮਰੱਥ ਸਵਾਮੀ ਸੋਚੋ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਹੈ ਘਰਦਾਂ ਦੇ ਰਹਿ ਸਭ ਕਿਸ਼ੈ ਜਿਸ ਦੇ ਸੋ ਪਾਵੇ ਸਦਾ ਸਿਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਕੁੱਕਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਪ੍ਰਵਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਘੋਰ ਕਰਮ ਪਾ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਭੋਆ ਤਿਤ ਘਰ ਅਨਹਦ ਵਾਜੇ ਮੁੰਦਾਵਣੀ ਮਹਲਾ ਪੰਜ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੇ ਜੇ ਕੋ ਪੁੱਛੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨੇ ਜਾਈ ਨਿਤ ਨਿਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰ।

ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀ, ਉੱਥੇ ਤੇਰੀ ਰੱਖ ਅਗਨੀ ਉਦੜ ਮਾਹੀ। ਸੁਣ ਕੇ ਜੰਮ ਕੇ ਤੂੰ ਨਾਏ ਤੇਰੇ ਛੱਡ ਜਾਹੀ। ਭੋਜਲ ਵਿਖਮ ਸਗਾਹੋ ਗੁਰ ਸ਼ਬਦੀ ਪਾਰ ਪਾਹੀ। ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੀ। ਕਲਮੈ ਓ ਪੁੰਨ ਗੁਣ ਗੋਬਿੰਦ ਗਾਹੀ। ਸਭ ਸੈਨੋ ਕਿਰਪਾਲ ਸੰਭਾਲੇ ਸਾਹਿਬ ਸਾਹਿਬ। ਜਿੱਥਾ ਕੋਈ ਨੰਜਾਏ ਜੇ ਆਵੇ ਤਤ ਆਏ। ਸਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਣਾ। ਜੇਵਾ ਜਪ ਗੁਰਨਾਉ ਜਿਤਰੀ ਸਤਗੁਰ ਪੇਖਣਾ। ਸਰਵਾਣੀ ਸੁਣਨਾ ਗੁਰਨਾਉ ਸਤਗੁਰ ਸੇਤੀ ਰੱਤਿਆਂ। ਦਰਗਾਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ।

Thank you.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਬਾਦਸ਼ਾਹ ਜਹਾਂਗੀਰ ਤਾਂ ਪਹਿਲਾਂ ਹੀ ਇਸ ਮੌਕੇ ਦੀ ਉਡੀਕ ਵਿੱਚ ਸੀ ਕਿ ਕਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਵਾਇਆ ਜਾਵੇ, ਕਿਉਂਕਿ ਉਹ ਉਸ ਵਕਤ ਹੋ ਰਹੀ ਗੁਰੂ ਘਰ ਦੀ ਮਹਿਮਾ ਨੂੰ ਵੇਖ ਕੇ ਜਰ ਨਹੀਂ ਸੀ ਸਕਦਾ। ਉਹ ਆਪ ਆਪਣੀ ਕਲਮ ਨਾਲ ਤੋਜ ਕੇ ਜਹਾਂਗੀਰੀ ਵਿੱਚ ਲਿਖਦਾ ਹੈ ਕਿ ਦਰਿਆ ਬਿਆਸਾ ਦੇ ਨੇੜੇ ਗੋਇੰਦਵਾਲ ਵਿੱਚ ਅਰਜਨ ਦੇਵ ਨਾਮ ਦਾ ਇੱਕ ਫਕੀਰ ਰਹਿੰਦਾ ਸੀ। ਉਸ ਕੋਲ ਬੜੀ ਦੂਰ ਦੂਰ ਤੋਂ ਹਿੰਦੂ ਅਤੇ ਭੋਲੇ ਭਾਲੇ ਮੁਸਲਮਾਨ ਆਉਂਦੇ ਸਨ। ਉਸਨੇ ਆਪਣੀ ਬਜ਼ੁਰਗੀ ਦਾ ਬੜਾ ਢੋਲ ਵਜਾਇਆ ਹੋਇਆ ਸੀ ਤੇ ਤਿੰਨਾਂ ਚੌਹਾਂ ਪੀੜ੍ਹੀਆਂ ਤੋਂ ਉਸਦੀ ਝੂਠ ਦੀ ਦੁਕਾਨ ਬੜੀ ਗਰਮ ਸੀ। ਉਹ ਗੁਰਗੱਦੀ ਨੂੰ ਦੁਕਾਨੇ ਬਾਤਲ ਯਾਨੀ ਝੂਠ ਦੀ ਦੁਕਾਨ ਲਿਖਦਾ ਹੈ। ਕਹਿੰਦਾ ਹੈ ਕਿ ਮੇਰੇ ਦਿਲ ਵਿੱਚ ਇਹ ਵਿਚਾਰ ਸੀ ਕਿ ਜਾਂ ਤਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ ਤੇ ਜਾਂ ਫਿਰ ਇਸਲਾਮ ਧਰਮ ਵਿੱਚ ਲੈ ਆਂਦਾ ਜਾਵੇ। ਉਹ ਕਿਸੇ ਠੀਕ ਮੌਕੇ ਦੀ ਉਡੀਕ ਵਿੱਚ ਸੀ ਕਿ ਉਧਰੋਂ ਖੁਸਰੋ ਵਾਲੀ ਘਟਨਾ ਵਾਪਰ ਗਈ। ਖੁਸਰੋ ਜੋ ਕਿ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਸੀ ਤੇ ਜਹਾਂਗੀਰ ਤੋਂ ਬਾਗੀ ਹੋ ਚੁੱਕਿਆ ਸੀ, ਅਤੇ ਦੂਸਰਾ ਚੰਦੂ ਦੀਵਾਨ ਤੇ ਗੁਰੂ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਬਲਦੀ ਉੱਤੇ ਹੋਰ ਤੇਲ ਪਾ ਦਿੱਤਾ। ਬਾਦਸ਼ਾਹ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਇਹ ਹੁਕਮ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੈਦੀ ਦੀ ਹਾਲਤ ਵਿੱਚ ਬਾਦਸ਼ਾਹ ਜਹਾਂਗੀਰ ਦੇ ਸਾਹਮਣੇ ਪੇਸ਼ ਕੀਤਾ ਤਾਂ ਜਹਾਂਗੀਰ ਨੇ ਬੜੇ ਰੋਹਬ ਨਾਲ ਕਿਹਾ, ਗੁਰੂ ਸਾਹਿਬ, ਤੁਸੀਂ ਜਾਣਦੇ ਹੋ ਕਿ ਮੁਗਲ ਬਾਦਸ਼ਾਹ ਦੇ ਵਿਰੁੱਧ ਜਰਾ ਜਿੰਨਾ ਵੀ ਹੱਥ ਹਿਲਾਉਣ ਦਾ ਕੀ ਸਿੱਟਾ ਨਿਕਲਦਾ ਹੈ। ਤੁਸਾਂ ਖੁਸਰੋ ਨੂੰ ਰਾਜ ਤਿਲਕ ਦਿੱਤਾ ਹੈ, ਬਾਦਸ਼ਾਹੀ ਦੀ ਅਸੀਸ ਦਿੱਤੀ ਹੈ, 5000 ਨਗਦ ਦਿੱਤਾ ਹੈ ਅਤੇ ਉਸ ਨੂੰ ਲੰਗਰ ਛਕਾਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਗੁਰੂ ਕਾ ਲੰਗਰ ਸਭ ਲਈ ਸਾਂਝਾ ਹੈ। ਇੱਥੇ ਭਾਵੇਂ ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਜੈਨੀ ਆਵੇ, ਬੋਧੀ ਆਵੇ, ਜੋਗੀ ਆਵੇ, ਸੰਨਿਆਸੀ ਆਵੇ, ਊਚ ਆਵੇ, ਨੀਚ ਆਵੇ, ਧਰਮੀ ਆਵੇ, ਕਾਫਰ ਆਵੇ, ਪੰਡਤ ਆਵੇ, ਚਮਾਰ ਆਵੇ, ਰਾਜਾ ਆਵੇ, ਕੰਗਾਲ ਆਵੇ, ਸਿੱਖ ਆਵੇ, ਸਿੱਖ ਦਾ ਵੈਰੀ ਆਵੇ, ਸਭ ਨੂੰ ਲੰਗਰ ਮਿਲਦਾ ਹੈ ਤੇ ਮਿਲਦਾ ਰਹੇਗਾ। ਤੇਰਾ ਪਿਤਾ ਜਲਾਲੂਦੀਨ ਅਕਬਰ ਵੀ ਤਾਂ ਇਸੇ ਹੀ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ ਗਿਆ ਸੀ, ਜੇ ਅੱਜ ਤੇਰੇ ਪੁੱਤਰ ਨੇ ਛਕ ਲਿਆ ਤਾਂ ਕਿਹੜਾ ਹਨੇਰਾ ਆ ਗਿਆ। ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਤੁਸੀਂ ਆਪਣੇ ਕੀਤੇ ਜ਼ੁਲਮਾਂ ਤੇ ਇਕਬਾਲ ਕਰਦੇ ਹੋ, ਇਸ ਕਰਕੇ ਤੁਹਾਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਮਾਇਆ ਸਾਰੀ ਗਰੀਬਾਂ ਦੀ ਹੈ ਤੇ ਜੁਰਮਾਨਾ ਇੱਕ ਕੌਡੀ ਵੀ ਨਹੀਂ ਦਿੱਤਾ ਜਾ ਸਕਦਾ। ਤਾਂ ਬਾਦਸ਼ਾਹ ਜਹਾਂਗੀਰ ਨੇ ਕਿਹਾ, ਗੁਰੂ ਸਾਹਿਬ, ਮੈਨੂੰ ਪਤਾ ਲੱਗਿਆ ਹੈ ਕਿ ਤੁਸਾਂ ਇੱਕ ਗ੍ਰੰਥ ਲਿਖਿਆ ਹੈ। ਤੁਹਾਡੇ ਬਚਨ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਉਸ ਵਿੱਚ ਹਜ਼ਰਤ ਮੁਹੰਮਦ ਸਾਹਿਬ ਤੇ ਇਸਲਾਮ ਦੀ ਤਾਰੀਫ ਦੇ ਕੁਝ ਲਫ਼ਜ਼ ਪਾ ਦਿਓ ਤਾਂ ਤੁਹਾਡਾ ਗੁਨਾਹ ਮਾਫ ਕਰ ਦਿੱਤਾ ਜਾਵੇਗਾ, ਜੇ ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾਓ। ਤਾਂ ਹਜ਼ੂਰ ਨੇ ਕਿਹਾ, ਬਾਦਸ਼ਾਹ ਜਹਾਂਗੀਰ, ਇਹ ਗ੍ਰੰਥ ਇਲਾਹੀ ਹੁਕਮ ਵਿੱਚ ਲਿਖਿਆ ਗਿਆ ਸੀ ਤੇ ਸੰਪੂਰਨ ਹੋ ਚੁੱਕਿਆ ਹੈ। ਹੁਣ ਇਸ ਵਿੱਚੋਂ ਨਾ ਕੋਈ ਅੱਖਰ ਕੱਢਿਆ ਜਾ ਸਕਦਾ ਹੈ ਤੇ ਨਾ ਹੀ ਪਾਇਆ ਜਾ ਸਕਦਾ ਹੈ। ਹਾਂ, ਜਿੱਥੋਂ ਤੱਕ ਮੌਤ ਦਾ ਸਵਾਲ ਹੈ, ਸਾਨੂੰ ਪ੍ਰਵਾਨ ਹੈ। ਜਦੋਂ ਗੁਰੂ ਸਾਹਿਬ ਨੇ ਮੌਤ ਪ੍ਰਵਾਨ ਕਰ ਲਈ ਤਾਂ ਬਾਦਸ਼ਾਹ ਜਹਾਂਗੀਰ ਨੇ ਯਾਸਾ ਵਾ ਯਾਸਾ ਦੀ ਸਜ਼ਾ ਦਾ ਹੁਕਮ ਦੇ ਦਿੱਤਾ, ਜਿਸ ਤੋਂ ਭਾਵ ਹੈ ਕਿ ਸਰੀਰ ਨੂੰ ਇੰਨਾ ਕਸ਼ਟ ਦਿੱਤਾ ਜਾਵੇ ਕਿ ਸਰੀਰ ਖਤਮ ਹੋ ਜਾਵੇ ਪਰ ਸਰੀਰ ਵਿੱਚੋਂ ਇੱਕ ਤੁਬਕਾ ਵੀ ਖੂਨ ਦਾ ਬਾਹਰ ਨਾ ਨਿਕਲੇ। ਬਾਦਸ਼ਾਹ ਜਹਾਂਗੀਰ ਨੇ ਇਹ ਡਿਊਟੀ ਚੰਦੂ ਦੀਵਾਨ ਨੂੰ ਦੇ ਦਿੱਤੀ। ਚੰਦੂ ਦੀਵਾਨ ਦੀ ਡਿਊਟੀ ਲਗਾਏ ਜਾਣ ਵਿੱਚ ਵੀ ਬਾਦਸ਼ਾਹ ਜਹਾਂਗੀਰ ਦੀ ਇੱਕ ਚਾਲ ਸੀ। ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਨੂੰ ਕਿਸੇ ਹਿੰਦੂ ਕੋਲੋਂ ਸ਼ਹੀਦ ਕਰਵਾਇਆ ਜਾਵੇ ਤਾਂ ਕਿ ਉਹ ਖੁਦ ਹਿੰਦੂ ਪਰਜ਼ਾ ਵਿੱਚ ਬਦਨਾਮ ਨਾ ਹੋਵੇ। ਉਧਰੋਂ ਚੰਦੂ ਦੀਵਾਨ ਨੇ ਵੀ ਕਿਹੜੀ ਘਟ ਕੀਤੀ, ਉਸਨੇ ਗੁਰੂ ਸਾਹਿਬ ਨੂੰ ਕਈ ਦਿਨ ਜੇਠ ਦੀਆਂ ਧੁੱਪਾਂ ਵਿੱਚ ਖੜੇ ਰੱਖਿਆ, ਨਾ ਕੋਈ ਰੋਟੀ ਦਿੱਤੀ ਨਾ ਪਾਣੀ। ਫਿਰ ਇੱਕ ਉਬਲਦੀ ਦੇਗ ਉਬਾਲ ਕੇ ਗੁਰੂ ਸਾਹਿਬ ਨੂੰ ਉਸ ਵਿੱਚ ਬਿਠਾਇਆ ਗਿਆ ਅਤੇ ਫਿਰ ਇੱਕ ਲੋਹੇ ਦੀ ਤਵੀ ਗਰਮ ਕਰਕੇ ਗੁਰੂ ਸਾਹਿਬ ਨੂੰ ਉਸ ਤੇ ਬਿਠਾ ਕੇ ਸੀਸ ਉੱਤੇ ਤੱਤਾ ਤੱਤਾ ਰੇਤਾ ਪਾਇਆ ਗਿਆ। ਜਿਸ ਤਰ੍ਹਾਂ ਚੰਦੂ ਦੀਵਾਨ ਗੁਰੂ ਸਾਹਿਬ ਨੂੰ ਬਦਲ ਬਦਲ ਕੇ ਤਸੀਹੇ ਦੇ ਰਿਹਾ ਹੈ, ਉਸ ਦਰਨਾਕ ਦ੍ਰਿਸ਼ ਨੂੰ ਆਪਦੀ ਸੇਵਾ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਹੈ।

ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੰਨੇ ਤਸੀਹੇ ਦਿੱਤੇ ਗਏ, ਪਰ ਫਿਰ ਵੀ ਗੁਰੂ ਮਹਾਰਾਜ ਦੇ ਚਿਹਰੇ ਤੇ ਸ਼ਾਂਤੀ ਤੇ ਮਨ ਵਿੱਚ ਟਿਕਾਉ ਸੀ। ਇਹ ਸਭ ਕੁਝ ਦੇਖ ਕੇ ਚੰਦੂ ਦੀਵਾਨ ਹੈਰਾਨ ਰਹਿ ਗਿਆ। ਉਸਨੇ ਜਾ ਕੇ ਜਦੋਂ ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਤਾਂ ਜਹਾਂਗੀਰ ਨੇ ਸੋਚਿਆ ਕਿ ਉਹ ਕਿਹੜਾ ਤਸੀਹਾ ਅਪਣਾਇਆ ਜਾਵੇ ਜਿਸ ਨਾਲ ਕਿ ਗੁਰੂ ਸਾਹਿਬ ਨੂੰ ਇਸ ਤੋਂ ਵੀ ਜ਼ਿਆਦਾ ਕਸ਼ਟ ਪਹੁੰਚੇ। ਤਾਂ ਉਸ ਦੇ ਦਿਮਾਗ ਵਿੱਚ ਇੱਕ ਤਰਕੀਬ ਸੁਝੀ ਕਿ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਜਲੇ ਹੋਏ ਵਿਅਕਤੀ ਉੱਤੇ ਪਾਣੀ ਪਾਇਆ ਜਾਵੇ ਤਾਂ ਉਸ ਵਕਤ ਇਨਸਾਨ ਨੂੰ ਜੋ ਦਰਦ ਹੁੰਦਾ ਹੈ ਉਸ ਤੋਂ ਸਹਾਰਿਆ ਨਹੀਂ ਜਾਂਦਾ। ਉਸਨੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਰੀਰ ਤਾਂ ਪਹਿਲਾਂ ਹੀ ਛਾਲੇ ਛਾਲੇ ਹੋਇਆ ਪਿਆ ਹੈ, ਕਿਉਂ ਨਾ ਇਸ ਉੱਤੇ ਠੰਡਾ ਠੰਡਾ ਪਾਣੀ ਪਾਇਆ ਜਾਵੇ। ਜਦੋਂ ਛਾਲੇ ਫਟਣਗੇ ਤੇ ਜੋ ਗੁਰੂ ਮਹਾਰਾਜ ਨੂੰ ਤਕਲੀਫ ਹੋਏਗੀ ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖਾਂਗਾ। ਇਹ ਕੂੜ ਵਿਚਾਰ ਸੋਚ ਕੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੁਝ ਮੁਗਲ ਸਿਪਾਹੀ ਭੇਜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਰਾਵੀ ਦੀ ਭੇਟਾ ਕਰ ਦਿੱਤਾ। 30 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਰਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਇੱਕ ਗੁਰਮਤ ਗਾਡੀ ਰਾਹ ਬਣਾ ਦਿੱਤਾ ਜਿਸ ਉੱਤੇ ਅੱਜ ਤੱਕ ਸ਼ਹੀਦ ਚਲਦੇ ਆ ਰਹੇ ਹਨ। ਸਿੰਘਾਂ ਤੇ ਕੀ ਨਹੀਂ ਬੀਤੀ, ਸਿੰਘਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ, ਆਰੇ ਨਾਲ ਦੋ ਫੜ ਕਰਤਾ, ਉਬਲ ਦੀਆਂ ਦੇਗਾਂ ਚ ਉਬਾਲ ਦਿੱਤੇ ਗਏ, ਰੋਈ ਵਿਚ ਲਪੇਟ ਕੇ ਸਾੜ ਦਿੱਤੇ, ਜੰਡਾ ਨਾਲ ਪੁੱਠੇ ਲਟਕਾ ਦਿੱਤੇ, ਭੱਠੀਆਂ ਵਿਚ ਝੋਕ ਦਿੱਤੇ ਗਏ, ਫਾਂਸੀ ਦੇ ਤਖ਼ਤੇ ਤੇ ਝੂਲ ਗਏ। ਇੱਥੇ ਹੀ ਬਸ ਨਹੀਂ, ਸਿੰਘਾਂ ਨੇ ਰੇਲਾਂ ਦੀਆਂ ਪਟੜੀਆਂ ਅੱਗੇ ਲੰਮੇ ਪੈ ਪੈ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਸਾਨੂੰ ਕੀ ਬਖਸ਼ ਗਏ? ਸਰਦਾਰੀਆਂ।

ਉਹਦੇ ਵਿੱਚ ਨੀਂਦ ਸੁਰ ਨਹੀਂ ਅਸੀਂ ਲਗਾਇਆ, ਤੁਸੀਂ ਦੇਖਿਆ ਹੋਵੇਗਾ, ਇਹਦੇ ਵਿੱਚ ਨੀਂਦ ਸੁਰ ਲਗਾ ਦਈਏ, ਐਡ ਕਰ ਦਈਏ ਤੇ ਇੱਕ ਨਾਰਾਇਣੀ ਰਾਗ ਬਣ ਗਿਆ। ਤੋਂ ਆਪ ਦੇ ਸਾਹਮਣੇ ਦੱਸ ਰਹੇ ਨੇ ਇਹ ਸ਼ਬਦ ਗਾਇਨ ਕੀਤਾ, ਆਸ ਹੈ ਆਪ ਜੀ ਕਬੂਲ ਕਰੋ।

Sonora.